प्यारे गुरुदेव जी, सच्चे पातशाह, धन धन सतगुरु साहेब श्री गुरु नानक देव जी महाराज, हजूर अपने ना अमृतमयी वचना दे विच ये आखते हैं कि मेरे अंदर अपने जीवन नू सफल बनाने दी, अपने जीवन नू कामयाब करन दी, इस मनुखा जन्म नू अकाल पुरख वाहिगुरु दा ब्रह्म ज्ञान दा फल लगान दी, जन्म मरण दे गेट चो निकलन दी, अकाल पुरख वाहिगुरु दी प्राप्ति दी इतनी इच्छा है, इतनी ख्वाहिश है कि अगर कोई इस मेरे जीवन नू सफल बनान वाला मिल जाए तो कहंदे हन मैं अपना तन उसनू वेच देण नू तैयार हूं ਤਾਂ ਕਿ ਇਹ ਤਨ ਸਫਲਾ ਹੋ ਜਾਏ, ਇਹ ਕਿਤੇ ਵੇਸਟ ਨਾ ਚੱਲਿਆ ਜਾਏ। ਅਗਰ ਕੋਈ ਇਹ ਗਾਰੰਟੀ ਲੈ ਲੈ ਕਿ ਉਹ ਇਸ ਤਨ ਦੇ ਅੰਦਰ ਵਾਹਿਗੁਰੂ ਦੀ ਜੋਤ ਨੂੰ ਪ੍ਰਗਟ ਕਰਕੇ ਮੇਰਾ ਭਰਮ ਅਗਿਆਨ ਤਮਾਮ ਕਰਮਾਂ ਦਾ ਜਾਲ ਤਮਾਮ ਬੰਧਨ ਦੁੱਖ ਸੁੱਖ ਜਨਮ ਮਰਨ ਇਤਿਹਾਸ ਦੇ ਵਿੱਚੋਂ ਮੈਨੂੰ ਇਸ ਮੈਸ ਦੇ ਵਿੱਚੋਂ ਇਸ ਆਵਾਗਮਨ ਦੇ ਗੇਟ ਦੇ ਵਿੱਚੋਂ ਨਿਕਾਲ ਸਕੇ ਅਤੇ ਮੇਰੇ ਇਸ ਸਰੀਰ ਨੂੰ ਸਫਲਾ ਬਣਾ ਸਕੇ ਕਿ ਇਹ ਨਿਸ਼ਫਲ ਨਹੀਂ ਗਿਆ। ਕਹਿੰਦੇ ਹਨ ਮੈਂ ਅਗਰ ਕੋਈ ਐਸਾ ਕੰਮ ਕਰਨ ਵਾਲਾ, ਐਸੀ ਮੇਰੀ ਮਦਦ ਕਰਨ ਵਾਲਾ ਮੈਨੂੰ ਮਿਲ ਜਾਏ ਤਾਂ ਮੈਂ ਇਹ ਆਪਣਾ ਤਨ ਉਸਨੂੰ ਵੇਚ ਦੇਣ ਨੂੰ ਤਿਆਰ ਹਾਂ। ਜਦੋਂ ਅਸੀਂ ਕੋਈ ਚੀਜ਼ ਕਿਸੇ ਨੂੰ ਵੇਚ ਦਿੰਦੇ ਹਾਂ ਉਦੋਂ ਓਨਰਸ਼ਿਪ ਜੋ ਹੈ ਉਹ ਟ੍ਰਾਂਸਫਰ ਹੋ ਜਾਂਦੀ ਹੈ, ਉਸ ਉੱਤੇ ਫਿਰ ਸਾਡੀ ਕੋਈ ਆਪਣੀ ਨਾ ਅਥਾਰਿਟੀ ਰਹਿੰਦੀ ਹੈ ਨਾ ਓਨਰਸ਼ਿਪ ਰਹਿੰਦੀ ਹੈ, ਉਹ ਵਸਤੂ ਸਾਡੀ ਰਹਿੰਦੀ ਹੀ ਨਹੀਂ ਜੋ ਅਸੀਂ ਕਿਸੇ ਨੂੰ ਵੇਚ ਦਈਏ, ਉਹ ਉਸਦੀ ਹੋ ਜਾਂਦੀ। ਇਤਨੀ ਦੁਰਲੱਭ ਵਸਤੂ, ਇਤਨੀ ਦੁਰਲੱਭ ਵਸਤੂ ਜੋ ਕਿ ਲੱਖਾਂ ਕਰੋੜਾਂ ਜਨਮਾਂ ਦੇ ਗੇੜ ਤੋਂ ਬਾਅਦ, 84 ਲੱਖ ਦੇ ਗੇੜ ਤੋਂ ਬਾਅਦ ਜੋ ਪ੍ਰਾਪਤ ਹੁੰਦੀ ਹੈ, ਇਸ ਤੋਂ ਜ਼ਿਆਦਾ ਕੀਮਤੀ ਸ਼ਾਇਦ ਕੋਈ ਨਹੀਂ। ਗੁਰੂ ਬਾਬਾ ਜੀ ਕਹਿੰਦੇ ਹਨ ਮੇਰੇ ਪਾ ਇਹ ਸਭ ਤੋਂ ਕੀਮਤੀ ਸ਼ੈ ਹੈ। ਕਹਿੰਦੇ ਹਨ ਇਹ ਕਿਤੇ ਵਿਰਥੀ ਨਾ ਚਲੀ ਜਾਏ, ਇਸ ਚਾਂਸ ਨੂੰ ਮੈਂ ਗਵਾਉਣਾ ਨਹੀਂ ਚਾਹੁੰਦਾ। ਕੋਈ ਇਸ ਦਾ ਜੁੰਮਾ ਲੈ ਲੈ, ਕੋਈ ਇਸ ਦੀ ਰਿਸਪੋਂਸੀਬਿਲਟੀ ਲੈ ਲੈ, ਕੋਈ ਇਸ ਦੀ ਗਾਰੰਟੀ ਲੈ ਲੈ ਤੇ ਮੈਂ ਇਹ ਆਪਣਾ ਤਨ ਉਸਨੂੰ ਵੇਚ ਦੇਣ ਨੂੰ ਤਿਆਰ ਹਾਂ। ਜੋ ਮਰਜ਼ੀ ਇਸ ਤਨ ਨਾਲ ਕਰੇ, ਇਸ ਨੂੰ ਮਾਰੇ, ਜ਼ਿੰਦਾ ਰੱਖੇ, ਭੁੱਖਾ ਰੱਖੇ, ਸਤਿਕਾਰ ਦੇ, ਨਿਰਾਦਰ ਦੇ, ਇਹ ਉਸਦੀ ਖੁਸ਼ੀ। ਪਰ ਇਸ ਨੂੰ ਸਫਲਾ ਬਣਾ ਦੇ, ਇਸ ਨੂੰ ਜਿੱਥੇ ਪਹੁੰਚਣਾ ਚਾਹੀਦਾ ਹੈ ਉੱਥੇ ਪਹੁੰਚਾ ਦੇ, ਇਸ ਦੇ ਵਿੱਚੋਂ ਜੋ ਪ੍ਰਗਟ ਹੋਣਾ ਚਾਹੀਦਾ ਹੈ ਉਸ ਨੂੰ ਪ੍ਰਗਟ ਕਰਦਾ ਹੈ। ਬਸ ਉਸ ਦੇ ਬਦਲੇ ਦੇ ਵਿੱਚ ਮੈਂ ਆਪਣਾ ਤਨ ਦਾ ਮਾਲਕ ਉਸਨੂੰ ਬਣਾ ਦੇਣ ਨੂੰ ਤਿਆਰ ਹਾਂ। ਇਹ ਤਨ ਵਿੱਚ ਹੀ ਬੈ ਕਰੀ ਹੁੰਦਾ ਹੈ, ਗਹਿਣੇ ਰੱਖ ਦੇਣਾ, ਮੈਂ ਉਸਦੇ ਗਹਿਣੇ ਰੱਖਣ ਨੂੰ ਤਿਆਰ ਹਾਂ। ਜੇ ਕੋ ਲੈ ਵਿਕਾਏ, ਅਗਰ ਕੋਈ ਇਹ ਸੌਦਾ ਮੇਰੇ ਨਾਲ ਕਰਨ ਨੂੰ ਤਿਆਰ ਹੋਵੇ, ਕਿਉਂਕਿ ਅਗਲੀ ਲਾਈਨ ਚ ਮਹਾਰਾਜ ਜੀ ਆਖਦੇ ਨਾਨਕ ਕੰਮ ਨਾ ਆਵੇ ਜਿਤ ਤਨ ਨਾ ਹੀ ਸੱਚਾ ਨਾ। ਕਿਉਂਕਿ ਜਿਸ ਤਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਨਹੀਂ ਹੈ,
ਜਿਹੜਾ ਤਨ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ, ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਦੀਵਾਨਾ ਹੋਇਆ ਨਹੀਂ, ਜੋ ਵਾਹਿਗੁਰੂ ਦੇ ਮਿਲਣ ਦੇ ਨਾਲ ਖੁਮਾਰੀ ਔਰ ਮਸਤੀ ਦੇ ਵਿੱਚ ਨਹੀਂ, ਜੋ ਵਾਹਿਗੁਰੂ ਦੇ ਮਿਲਾਪ ਦੇ ਨਾਲ ਰੰਗਿਆ ਨਹੀਂ ਗਿਆ, ਜਿਸ ਉੱਤੇ ਉਹ ਗਲੋ ਨਹੀਂ ਆਈ, ਉਹ ਮਿਲਣ ਤ੍ਰਿਪਤੀ ਨਹੀਂ ਆਈ, ਕਹਿੰਦੇ ਉਹ ਤਨ ਕਿਸੇ ਵੀ ਕੰਮ ਦਾ ਨਹੀਂ, ਕਿਸੇ ਵੀ ਕੰਮ ਦਾ ਨਹੀਂ, ਉਹ ਤਨ ਵਿਕਾਰ ਵੇਸਟ ਵੇਸਟ ਲੈਂਡ ਜਿਸ ਤਰ੍ਹਾਂ ਹੁੰਦੀ ਯੂਜ਼ਲੈਸ। ਸੋ ਇਸ ਦੁਰਲੱਭ ਵਸਤੂ ਨੂੰ ਮਹਾਰਾਜ ਜੀ ਵੀ ਵੇਚ ਦੇਣ ਨੂੰ ਤਿਆਰ ਹਨ ਤਾਂ ਕਿ ਕੋਈ ਐਸਾ ਮਿਲ ਜਾਏ ਜਿਹੜਾ ਇਸ ਨੂੰ ਇਸ ਦੀ ਮੰਜ਼ਿਲ ਤੇ ਪਹੁੰਚਾ ਦੇ। ਸੋ ਸਰੀਰ ਦੇ ਉੱਤੇ ਸਾਡੇ ਕੀਰਤਨ, ਤਨ ਨੂੰ ਸਮਝਣ ਦੇ ਉੱਤੇ ਸਾਡੇ ਕੀਰਤਨ ਵਿਚਾਰ ਜੋ ਚੱਲ ਰਹੇ ਹਨ, ਗੁਰੂ ਮਹਾਰਾਜ ਜੀ ਆਖਦੇ ਹਨ ਦੇਖੋ ਲੋਕ ਅਤਿਅੰਤ ਯਤਨ ਕਰਦੇ ਹਨ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਜੋਗੀ ਹੋਵੇ ਯੋਗ ਹੋਵੇ, ਥਾਂ ਥਾਂ ਤੇ ਯੋਗਾ ਸੈਂਟਰ ਅੱਜ ਸਾਰੀ ਦੁਨੀਆਂ ਚ ਖੁੱਲੇ ਪਏ ਹਨ, ਜਿਹਨਾਂ ਨੂੰ ਨਹੀਂ ਵੀ ਆਉਂਦਾ ਉਹ ਵੀ ਸਿਖਾ ਰਹੇ ਹਨ, ਕਈ ਕਿਤਾਬਾਂ ਪੜ੍ਹ ਲੈਂਦੇ ਹਨ ਔਰ ਫਿਰ ਯੋਗਾ ਸਿਖਾ ਲੈਣਾ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਅਸੀਂ ਅਮਰੀਕਾ ਚ ਐਸੇ ਦੇਖੇ ਹਨ ਜਿਹਨਾਂ ਨੇ ਮਹੀਨਾ ਭਰ ਵੀ ਯੋਗਾ ਨਹੀਂ ਸਿੱਖਿਆ ਹੁੰਦਾ ਔਰ ਆਪਣਾ ਸਕੂਲ ਖੋਲ੍ਹ ਕੇ ਬੈਠ ਜਾਂਦੇ, ਬਿਗ ਬਿਜ਼ਨਸ। ਗੁਰੂ ਬਾਬਾ ਜੀ ਆਖਦੇ ਹਨ ਇਹਨਾਂ ਦੀ ਗੱਲ ਨਹੀਂ, ਜਿਹੜੇ ਬੜੇ ਤਕੜੇ ਤਕੜੇ ਯੋਗੀ, ਕਹਿੰਦੇ ਕੋਈ ਯੋਗੀ ਹੈ ਉਹ ਆਪਣੀ ਯੋਗਾ ਚ ਮਸਤ, ਯੋਗੀ ਹੋਵੇ ਯੋਗ ਹੋਵੇ, ਭੋਗੀ ਹੋਵੇ ਖਾਏ, ਕੋਈ ਪਦਾਰਥਾਂ ਦਾ ਵੈਲਥ ਦਾ ਵਰਲਡਲੀ ਸਕਸੈਸ ਦਾ ਦੀਵਾਨਾ ਹੈ ਉਹ ਸ਼ਗਨ ਛਕਾਉਣ ਦੇ ਵਿੱਚ ਲੱਗਾ ਹੋਇਆ ਹੈ, ਤਪੀਆ ਹੋਵੇ ਤਪ ਕਰੇ, ਕਿਸੇ ਨੂੰ ਤਪੱਸਿਆ ਦੀ ਕਰੇਜ਼ ਹੈ ਉਹ ਤਪੱਸਿਆ ਨਾਲ ਆਪਣੇ ਸਤਨ ਨੂੰ ਦੁਖੀ ਕਰੀ ਜਾ ਰਿਹਾ ਹੈ, ਤਪੀਆ ਹੋਵੇ ਤਪ ਕਰੇ ਤੀਰਥ ਮਲ ਮਲ ਨਹਾਏ, ਕੋਈ ਹੈ ਜੋ ਤੀਰਥਾਂ ਤੇ ਜਾ ਕੇ ਮਲ ਮਲ ਕੇ ਨਹਾਉਂਦਾ ਹੈ, ਤੀਰਥਾਂ ਤੇ ਜਾ ਕੇ ਟੁੱਬੀਆਂ ਲਗਾਉਂਦਾ ਹੈ, ਮੈਲ ਲੱਗੀ ਹੈ ਮਨ ਨੂੰ ਪਰ ਉਹ ਨਲਾਈ ਸਰੀਰ ਨੂੰ ਜਾਂਦੇ ਹਨ, ਕਹਿੰਦੇ ਕੋਈ ਕੁਛ ਕਰਦਾ ਹੈ ਕੋਈ ਕੁਛ ਕਰਦਾ ਹੈ, ਐ ਅਕਾਲ ਪੁਰਖ ਵਾਹਿਗੁਰੂ ਆਈ ਐਮ ਨੋਟ ਇੰਟਰਸਟਡ ਇਨ ਐਨੀ ਆਫ ਦੀਸ, ਮੈਂ ਤਾਂ ਸਿਰਫ ਇੱਕ ਗੱਲ ਦੇ ਵਿੱਚ ਇੰਟਰਸਟਡ ਹਾਂ ਕਿ ਕੋਈ ਮੈਨੂੰ ਆ ਕੇ ਤੇਰੇ ਮਿਲਣ ਦਾ ਰਾਹ ਦੱਸੇ, ਕੋਈ ਤੇਰਾ ਸੱਦਾ ਦੱਸੇ, ਕੋਈ ਤੇਰੀ ਬਾਬਤ ਜ਼ਿਕਰ ਕਰੇ, ਕੋਈ ਤੇਰਾ ਸੱਦੜਾ, ਤੇਰਾ ਪੈਗਾਮ, ਤੇਰਾ ਸੁਨੇਹਾ, ਤੂੰ ਕੀ ਚਾਹਨਾ ਹੈ, ਤੂੰ ਕਿਸ ਚ ਪ੍ਰਸੰਨ ਹੈ, ਵਟ ਪਲੀਜ਼ਸ ਯੂ, ਕੋਈ ਮੈਨੂੰ ਇਹ ਆ ਕੇ ਸਮਝਾਏ ਜਿਸ ਦੇ ਨਾਲ ਮੇਰਾ ਇਹ ਤਨ ਸਫਲਾ ਹੋ ਜਾਏ, ਕਹਿੰਦੇ ਮੈਂ ਉਸ ਸ਼ਖਸ ਨੂੰ ਆਪਣਾ ਇਹ ਤਨ ਵੇਚ ਦੇਣ ਨੂੰ ਤਿਆਰ ਹਾਂ ਕਿ ਇਹ ਤੇਰੀ ਚੀਜ਼ ਹੋਈ, ਤੂੰ ਇਸ ਦਾ ਮਾਲਕ ਹੋਇਆ, ਇਹ ਮੇਰੀ ਨਹੀਂ, ਤੂੰ ਜੋ ਆਖੇ ਮੈਂ ਉਸ ਨੂੰ ਕਰਨ ਨੂੰ ਤਿਆਰ ਹਾਂ, ਇਹ ਤੇਰਾ ਹੈ ਪਰ ਇਸ ਨੂੰ ਸਫਲਾ ਬਣਾ ਦੇ। ਕਹਿੰਦੇ ਤੇਰਾ ਸਦੜਾ ਸੁਣੀ ਜੇ ਭਾਈ ਜੇ ਕੋ ਬਹਿ ਅਲਾਏ, ਅਗਰ ਕੋਈ ਬੈਠ ਕੇ ਰੱਬ ਦਾ ਦੀਵਾਨਾ, ਰੱਬ ਨਾਲ ਜੁੜਿਆ ਹੋਇਆ, ਰੱਬ ਦਾ ਪ੍ਰੇਮ ਦਾ ਗੀਤ ਅਲਾਏ ਯਾਨੀ ਅਲਾਪ ਕਰੇ, ਤੇ ਕਹਿੰਦੇ ਮੈਂ ਸਿਰਫ ਉਸ ਨੂੰ ਸੁਣਨਾ ਚਾਹੁੰਦਾ, ਆਈ ਐਮ ਨੋਟ ਇੰਟਰਸਟਡ ਇਨ ਯੋਗਾ ਇਨ ਤਪੱਸਿਆ ਆਲ ਦੀਸ ਕਾਇੰਡਸ ਆਫ ਮੈਥਡਸ, ਕਹਿੰਦੇ ਮੇਰੀ ਇੱਕ ਹੀ ਖਾਹਿਸ਼ ਹੈ ਕਿ ਕੋਈ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਮਿਲਣ ਦਾ ਸੱਦਾ, ਉਸਦਾ ਪੈਗਾਮ, ਉਸਦਾ ਰਸਤਾ ਸਮਝਾਏ ਤੇ ਦੱਸੇ ਕਿ ਕਿਸ ਤਰ੍ਹਾਂ ਇਸ ਤਨ ਨੂੰ ਸਫਲਾ ਕਰੀਦਾ ਹੈ। ਕਹਿੰਦੇ ਹਨ ਮੈਂ ਉਸ ਨੂੰ ਆਪਣਾ ਤਨ ਵੇਚ ਦੇਣ ਨੂੰ ਤਿਆਰ ਹਾਂ, ਇਹ ਹੈ ਇਸ ਸ਼ਬਦ ਦੇ ਭਾਵ। ਗੁਰੂ ਬਾਬਾ ਜੀ ਇਸ ਸ਼ਬਦ ਚ ਆਖਦੇ ਹਨ ਕਿਉਂਕਿ ਇਸ ਤਨ ਦੇ ਨਾਲ ਜੋ ਬੀਜਣਾ ਹੈ ਉਹੀ ਸਾਨੂੰ ਖਾਣਾ ਪੈਣਾ ਹੈ, ਜੈਸਾ ਬੀਜੇ ਸੋ ਲੁਣੇ, ਜੋ ਖੱਟੇ ਸੋ ਖਾਏ। ਤੋ ਅਸੀਂ ਇਸ ਤਨ ਦੇ ਨਾਲ ਬਹੁਤ ਕੁਛ ਐਸਾ ਬੀਜਦੇ ਹਾਂ ਜਿਸ ਨੂੰ ਫਿਰ ਅਸੀਂ ਖਾਣਾ ਨਹੀਂ ਚਾਹੁੰਦੇ। ਇਸ ਤਨ ਦੇ ਨਾਲ
ਅਸੀਂ ਉਹ ਕੁਛ ਬੀਜਦੇ ਹਾਂ ਜਿਸ ਦਾ ਜੋ ਫਲ ਹੈ ਉਹ ਬੜਾ ਕੌੜਾ ਲੱਗਦਾ ਹੈ। ਆਪ ਜੀ ਨੂੰ ਇੱਕ ਬਾਣੀ ਦੀ ਅੱਜ ਟੁੱਕ ਸੁਣਾਈਏ। ਕਹਿੰਦੇ ਹਨ,

ਇਹ ਬਹੁਤ ਹੀ ਡੂੰਘੀਆਂ ਸਮਝਣ ਵਾਲੀਆਂ ਵਿਚਾਰਾਂ ਹਨ। ਕਹਿੰਦੇ ਜੇ ਕੋਈ ਇਨਸਾਨ ਦੁਨੀਆਂ ਦੀ ਕਾਮਯਾਬੀ ਦੀ ਮਸਤੀ ਦੇ ਵਿੱਚ 100 ਵਰੇ ਵੀ ਕਹਿੰਦੇ ਮਿੱਠਾ ਖਾਂਦਾ ਰਹੇ, ਭਾਵ ਵਰਡਲੀ ਲੈਜਰ ਨੂੰ ਉਹ ਰੈਲਿਸ਼ ਕਰਦਾ ਰਹੇ, ਵੀ ਫਿਰ ਕੌੜਾ ਖਾਏ, ਕਹਿੰਦੇ ਫਿਰ ਵੀ ਉਸਨੂੰ ਅਖੀਰ 'ਚ ਜਾ ਕੇ ਕੌੜਾ ਖਾਣਾ ਪੈਣਾ ਹੈ। ਇੱਕ ਦਿਨ ਐਸਾ ਆ ਜਾਣਾ ਹੈ, ਸਿਹਤ ਨੇ ਜਵਾਬ ਦੇ ਜਾਣਾ ਹੈ, ਫਿਰ ਡਾਕਟਰਾਂ ਨੇ ਕਹਿਣਾ ਹੁਣ ਤੂੰ ਆਹ ਨਹੀਂ ਖਾ ਸਕਦਾ, ਆਹ ਨਹੀਂ ਪੀ ਸਕਦਾ, ਉਸਦੀਆਂ ਆਦਤਾਂ ਨੇ ਉਸਨੂੰ ਮਜਬੂਰ ਕਰਨਾ ਹੈ, ਦੂਸਰਿਆਂ ਨੂੰ ਖਾਂਦਿਆਂ ਪੀਂਦਿਆਂ ਦੇਖ ਕੇ ਉਸਨੇ ਬੜਾ ਦੁਖੀ ਹੋਣਾ ਹੈ। ਉਹ ਜੋ ਸਮਾਂ ਹੈ ਉਹ ਐਕਸਟ੍ਰੀਮਲੀ ਪੇਨਫੁਲ ਹੈ। ਜੇ 100 ਵਰਿਆਂ ਮਿੱਠਾ ਖਾਏ, ਜੇ ਸੈਂਕੜੇ ਵਰੇ ਵੀ ਤੁਸੀਂ ਮਿੱਠਾ ਖਾ ਵੀ ਲਿਆ, ਫਿਰ ਕੀ ਹੋਇਆ? ਕਹਿੰਦੇ ਵੀ ਫਿਰ ਕੌੜਾ ਖਾਏ, ਅਖੀਰ 'ਚ ਤੁਹਾਨੂੰ ਕੁੜੱਤਣ ਖਾਣੀ ਪੈਣੀ ਹੈ, ਕੁੜੱਤਣ ਖਾਣੀ ਪੈਣੀ ਹੈ। ਅਤੇ ਮਿੱਠਾ ਖਾਧਾ ਚਿੱਤ ਨਾ ਆਵੇ, ਜਦੋਂ ਉਹ ਕੁੜੱਤਣ ਖਾਣ ਦੀ ਫੇਜ਼ ਆ ਗਈ, ਉਦੋਂ ਜੋ ਪਿਛਲਾ ਖਾਧਾ ਹੋਇਆ ਮਿੱਠਾ ਹੈ ਨਾ, ਉਸਨੇ ਚੇਤੇ ਨਹੀਂ ਆਉਣਾ, ਉਸਨੇ ਸਤਾਉਣਾ ਹੈ ਸਗੋਂ ਕਿ ਕਦੇ ਐਸੇ ਵੀ ਦਿਨ ਹੁੰਦੇ ਸਨ, ਮੈਂ ਆਹ ਕਰਦਾ ਸੀ, ਮੈਂ ਆਹ ਕਰਦਾ ਸੀ। ਮਿੱਠਾ ਖਾਧਾ ਚਿੱਤ ਨਾ ਆਵੇ, ਫਿਰ ਕੁੜੱਤਣ ਹੀ ਕੁੜੱਤਣ, ਭਾਵ ਪੇਨ ਹੀ ਪੇਨ, ਦੁੱਖ ਹੀ ਦੁੱਖ ਉਸਦੇ ਜੀਵਨ ਦੇ ਵਿੱਚ ਹੋਏਗਾ। ਗੁਰੂ ਬਾਬਾ ਜੀ ਕਹਿੰਦੇ ਹਨ ਕੋਈ ਹੈ ਜੋ ਮੈਨੂੰ ਬਚਾ ਲੈ ਤਾਂ ਕਿ ਮੈਂ ਇਸ ਤਨ ਦੇ ਨਾਲ ਕੌੜਾ ਨਾ ਬੀਜਾਂ, ਇਸ ਤਨ ਦੇ ਨਾਲ ਕੰਡੇ ਨਾ ਬੀਜਾਂ, ਇਸ ਤਨ ਦੇ ਨਾਲ ਮੈਂ ਦੁੱਖ ਨਾ ਬੀਜਾਂ, ਕਿਉਂਕਿ ਮੈਨੂੰ ਖੁਦ ਨੂੰ ਹੀ ਉਹ ਖਾਣਾ ਪੈਣਾ ਹੈ। ਕੋਈ ਹੈ

ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਜਗ੍ਹਾ ਉਹ ਆਖਦੇ ਹਨ ਕਿ ਇਹ ਸਾਰੀ ਦੁਨੀਆ ਜੋ ਹੈ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ, ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ। ਅਤੇ ਅਗਲੀ ਗੱਲ ਇਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਸਵਾਦ ਦਾ ਹਸ਼ਰ ਕੀ ਹੁੰਦਾ ਹੈ, ਇਹ ਸਵਾਦ ਮਾਨਣ ਦਾ ਫਲ ਕੀ ਭੋਗਣਾ ਪੈਂਦਾ। ਕਹਿੰਦੇ ਅਗਲੀ ਗੱਲ ਨਾ ਜਾਣੀ, ਪੂਰੀ ਪੰਕਤੀ ਸੁਣੋ। ਕਹਿੰਦੇ ਹਨ

ਦੁਨੀਆਂ ਲੱਭ ਪਾਇਆ ਖਾਤ ਅੰਦਰ। ਕਹਿੰਦੇ ਦੁਨੀਆਂ ਜਿਹੜੀ ਹੈ ਸਾਰੀ ਲੱਭ ਦਾ ਮਾਇਨਾ ਹੁੰਦਾ ਹੈ ਸਵਾਦ, ਖਾਤ ਦਾ ਮਾਇਨਾ ਹੁੰਦਾ ਹੈ ਖੱਡ। ਕਹਿੰਦੇ ਸਾਰੀ ਦੁਨੀਆਂ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ ਹੈ। ਆ ਦੇਖੋ ਕਿਤਨੇ ਵੱਡੇ ਵੱਡੇ ਰੈਸਟੋਰੈਂਟ ਹਨ, ਕਿਤਨੇ ਖਾਣ ਪੀਣ ਦੇ ਥਾਂ ਹਨ, ਕਿਤਨੀਆਂ ਉੱਥੇ ਭੀੜਾਂ ਲੱਗੀਆਂ ਹੋਈਆਂ ਹਨ। ਸਾਰੀ ਦੁਨੀਆਂ ਟੇਸਟ ਦੇ ਵਿੱਚ ਗਿਰੀ ਪਈ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਇੰਦਰੀਆਂ ਦੇ ਜੋ ਸਵਾਦ ਹਨ ਬਸ ਉਹਨਾਂ ਨੇ ਇਨਸਾਨ ਨੂੰ ਟਾਇਆ ਹੋਇਆ, ਇਨਸਾਨ ਉਹਨਾਂ ਦਾ ਗੁਲਾਮ ਹੈ। ਅਤੇ ਜੋ ਨਿਰਮਲ ਬੁੱਧੀ ਹੈ, ਵਿਵੇਕ ਬੁੱਧੀ ਹੈ, ਉਹ ਇਸਦੇ ਪਾਸ ਹੈ ਹੀ ਨਹੀਂ, ਬਸ ਇਸ ਦੀ ਜ਼ਿੰਦਗੀ ਸਵਾਦ ਤੱਕ ਰਹਿ ਗਈ ਹੈ। ਪਰ ਕਹਿੰਦੇ ਹਨ ਜੇਤੇ ਰਸ ਸਰੀਰ ਕੇ, ਇਹ ਤੇ ਹੁਣ ਬਾਣੀ ਨੂੰ ਪੜ੍ਹ ਕੇ ਪਤਾ ਲੱਗੇਗਾ ਨਾ। ਇਹ ਜੋ ਵਾਰਨਿੰਗ ਹੈ, ਜੋ ਚੇਤਾਵਨੀ ਹੈ, ਇਹ ਤਾਂ ਪਤਾ ਉਦੋਂ ਹੀ ਲੱਗੇਗਾ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ। ਉਹ ਕਹਿੰਦੇ ਹਨ

जितने भी शरीर दे रस हन उतने ही दुख लगते हैं। इस करके महाराज जी ने एक पंक्ति दे विच ग्रिस्तियां नू खास करके ग्रिस्तियां नू यह समझाया है कि जे तुसी ग्रिस्ती हो तो इसका अर्थ यह नहीं कि तुहानू अकाल पुरख वाहिगुरु ने जां सतगुरु ने एग्जेम्पशन दे दिती है कि हुण तुसी जो मर्जी खाओ पियो भोगो रस माणो। नो, तुहानू भी योगियां ऋषियां मुनियां वाली ही साधना तपस्या करनी है भावें तुसी ग्रिस्ती हो, क्योंकि असी कई दफा सोच लैंदे हां ना कि असी तां ग्रिस्ती लोग हां, असी कोई साधु संत थोड़ो ਅਤੇ ਆਪਣੇ ਆਪ ਨੂੰ ਆਪ ਹੀ ਐਕਸਕਿਊਜ਼ ਕਰ ਲੈਂਦੇ ਹਾਂ ਕਿ ਸਾਡੀ ਸੋਸ਼ਲ ਲਾਈਫ ਵੀ ਹੈ, ਅਸੀਂ ਗ੍ਰਿਸਤੀ ਹਾਂ। ਹੁਣ ਗੁਰੂ ਸਾਹਿਬ ਗ੍ਰਿਸਤੀ ਕਿਸ ਨੂੰ ਕਹਿੰਦੇ ਹਨ ਇਹ ਨਹੀਂ ਅਸੀਂ ਸੁਣਿਆ, ਇਹ ਨਹੀਂ ਅਸੀਂ ਸੁਣਿਆ, ਅਸੀਂ ਸਿਰਫ ਇੰਨਾ ਹੀ ਸੁਣਿਆ ਕਿ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਨੇ ਗ੍ਰਿਸਤ ਧਰਮ ਨੂੰ ਬਹੁਤ ਉੱਚਾ ਆਖਿਆ, ਇਹ ਸੁਣਿਆ। ਠੀਕ ਹੈ ਨਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗ੍ਰਿਸਤ ਧਰਮ ਨੂੰ ਪ੍ਰਵਾਨ ਕੀਤਾ, ਪਰ ਕਿਸ ਕਿਸਮ ਦੇ ਗ੍ਰਿਸਤ ਧਰਮ ਨੂੰ ਪ੍ਰਵਾਨ ਕੀਤਾ ਇਹ ਦੱਸਣਾ ਵੀ ਮੁਸ਼ਕਲ ਹੈ ਅਤੇ ਇਸ ਨੂੰ ਮੰਨਣਾ ਵੀ ਬੜਾ ਮੁਸ਼ਕਲ ਹੈ ਤੇ ਸਾਨੂੰ ਸ਼ਾਇਦ ਕਿਸੇ ਨੇ ਦੱਸਿਆ ਵੀ ਨਾ ਹੋਵੇ। ਗੁਰੂ ਬਾਬਾ ਜੀ ਦੱਸਦੇ ਹਨ ਕਿ ਇਹ ਗ੍ਰਿਸਤੀ ਜੇ ਤੂੰ ਸੋਚੇ ਕਿ ਗ੍ਰਿਸਤੀ ਹੋਣ ਦੇ ਨਾਲ ਤੈਨੂੰ ਐਗਜ਼ੈਂਪਸ਼ਨ ਮਿਲ ਗਈ ਹੈ ਕਿ ਤੂੰ ਹੁਣ ਬਾਡੀ ਦੇ ਲੈਵਲ ਦੇ ਉੱਤੇ ਰਹਿ ਕੇ ਸਾਰੇ ਬਾਡੀ ਦੇ ਰਸ ਜੋ ਟੇਸਟ ਸਨ ਉਹਨਾਂ ਨੂੰ ਮਾਣੀ ਜਾ, ਤੈਨੂੰ ਕੋਈ ਤਪੱਸਿਆ ਕਰਨ ਦੀ, ਕੰਟਰੋਲ ਕਰਨ ਦੀ, ਆਪਣੇ ਉੱਤੇ ਕੋਈ ਮਾਸਟਰੀ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਚੂੰ ਤੂੰ ਗ੍ਰਿਸਤੀ ਹੈ ਇਸ ਕਰਕੇ ਯੂ ਆਰ ਅਲਾਊਡ। ਉਹ ਕਹਿੰਦੇ ਐਸੀ ਗੱਲ ਨਹੀਂ। ਹੁਣ ਪੰਕਤੀ ਸੁਣਨ ਵਾਲੀ ਹੈ ਬਹੁਤ ਪਿਆਰੀ, ਕਹਿੰਦੇ

0: ਇਹ ਹੈ ਗ੍ਰਸਤੀ। ਇਸ ਦੇ ਅਰਥ ਸੁਣੋ।
1: ਸੋ ਗ੍ਰਹੀ ਜੋ ਨਿਗ੍ਰਹ ਕਰੇ,
0: ਕਹਿੰਦੇ ਗ੍ਰਸਤੀ ਉਹ ਹੈ ਜੋ ਨਿਗ੍ਰਹ ਕਰੇ। ਨਿਗ੍ਰਹ ਦਾ ਮਤਲਬ, ਨਿਗ੍ਰਹ ਦਾ ਮਤਲਬ ਹੈ ਕਿ ਆਪਣੀਆਂ ਇਹਨਾਂ ਸੈਂਸੁਅਲ ਪਲੈਜਰਸ ਦੇ ਉੱਤੇ ਆਪਣੀ ਮਾਸਟਰੀ ਅਚੀਵ ਕਰੇ, ਇਹਨਾਂ ਦਾ ਮਾਸਟਰ ਬਣੇ, ਇਹਨਾਂ ਉੱਤੇ ਕਾਬੂ ਪਾਏ, ਇਹਨਾਂ ਉੱਤੇ ਕੰਟਰੋਲ ਕਰਨ ਦਾ ਅਭਿਆਸ ਕਰੇ। ਬੇਸ਼ੱਕ ਆਹਿਸਤਾ ਆਹਿਸਤਾ ਕਰੇ, ਆਹਿਸਤਾ ਆਹਿਸਤਾ ਕਰੇ, ਪਰ ਇੱਕ ਦਿਨ ਐਸਾ ਉਸਦੇ ਜੀਵਨ ਦੇ ਵਿੱਚ ਆਏ ਕਿ ਉਹ ਇਹਨਾਂ ਇੰਦਰੀਆਂ ਦੇ ਰਸਾਂ ਦਾ ਗੁਲਾਮ ਨਾ ਰਹੇ। ਕਿਉਂਕਿ ਜੋ ਇੰਦਰੀਆਂ ਦੇ ਰਸਾਂ ਦਾ ਹੀ ਗੁਲਾਮ ਰਹਿ ਗਿਆ, ਉਹ ਸਰੀਰ ਦੇ ਹੀ ਤਲ ਤੇ ਰਹਿ ਗਿਆ, ਉਹ ਸਰੀਰ ਤੋਂ, ਬਾਡੀ ਤੋਂ ਅਗਾਂਹ ਇਵੋਲਵ ਨਹੀਂ ਹੋਇਆ। ਜੋ ਬਾਡੀ ਤੋਂ ਅਗਾਂਹ ਇਵੋਲਵ ਨਹੀਂ ਹੋਇਆ, ਉਸਨੂੰ ਦੁਬਾਰਾ ਫਿਰ ਬਾਡੀ ਦੇ ਵਿੱਚ ਪਾਇਆ ਜਾਏਗਾ। ਉਹ ਫਿਰ ਜਨਮ ਮਰਨ ਦੇ ਵਿੱਚੋਂ, ਗੇਟ ਚੋਂ ਮੁਕਤ ਨਹੀਂ ਹੋਇਆ, ਦੁਬਾਰਾ ਉਸੇ ਹੀ ਗੇਟ ਦੇ ਵਿੱਚੋਂ ਫਿਰ ਆ ਜਾਏਗਾ। ਔਰ ਇਹ ਵੀ ਪਤਾ ਨਹੀਂ ਕਿਸ ਕਿਸਮ ਦੀ ਬਾਡੀ ਚ ਪਾਇਆ ਜਾਏਗਾ, ਇਹ ਵੀ ਕੋਈ ਪਤਾ ਨਹੀਂ ਨਾ। ਜੋ ਸਰੀਰ ਦੇ ਲੈਵਲ ਤੇ ਆਪਣੀ ਲਾਈਫ ਨੂੰ ਐਂਡ ਕਰਦਾ ਹੈ, ਦੈਟ ਵਿਲ ਕਮ ਬੈਕ ਇਨ ਟੂ ਦਾ ਫਾਰਮ। ਤਾਂ ਮਹਾਰਾਜ ਜੀ ਆਖਦੇ ਨੇ ਸੋ ਗ੍ਰਹੀ, ਉਹ ਗ੍ਰਸਤੀ ਹੈ ਜਿਹੜਾ ਗ੍ਰਸਤੀ ਹੁੰਦਿਆਂ ਹੋਇਆਂ, ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਕੀ ਪ੍ਰੈਕਟਿਸ ਕਰੇ, ਆਪਣੀਆਂ ਇਹਨਾਂ ਇੰਦਰੀਆਂ ਦੇ ਤਮਾਮ ਰਸਾਂ ਨੂੰ ਮਾਸਟਰ ਕਰ ਲੈ, ਕੰਟਰੋਲ 'ਚ ਕਰ ਲੈ, ਕਾਬੂ 'ਚ ਕਰ ਲੈ।

ਸਾਡੀ ਵਿਚਾਰ ਇਹ ਚੱਲ ਰਹੀ ਸੀ ਕਿ ਅਸੀਂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਜੋ ਸਾਨੂੰ ਤਨ ਮਿਲਿਆ ਹੈ ਇਸ ਦੀ ਸਾਨੂੰ ਪੂਰੀ ਖਬਰ ਨਹੀਂ ਹੈ ਕਿ ਇਹ ਕੀ ਵਸਤੂ ਹੈ, ਇਸ ਦੇ ਨਾਲ ਅਸੀਂ ਕੀ ਕਰਨਾ ਹੈ, ਇਸ ਦੇ ਵਿੱਚ ਕੀ ਕੁਛ ਹੈ, ਇਸ ਦਾ ਸਾਨੂੰ ਪੂਰਾ ਗਿਆਨ ਨਹੀਂ ਹੈ। ਅਸੀਂ ਇੱਕ ਬੇਹੋਸ਼ੀ ਜਿਹੀ ਦੇ ਵਿੱਚ ਆਪਣਾ ਜੀਵਨ ਜੋ ਹੈ ਉਹ ਗੁਜ਼ਾਰੀ ਜਾਂਦੇ ਹਾਂ। ਸੋ ਗੁਰੂ ਬਾਬਾ ਜੀ ਦੀ ਬਾਣੀ ਦੇ ਵਿੱਚੋਂ ਅਸਾਂ ਤਨ ਦੇ ਸੰਬੰਧ ਦੇ ਵਿੱਚ ਜੋ ਸਾਨੂੰ ਗਿਆਨ ਵਿਚਾਰ ਸ਼ਬਦਾਂ ਦੇ ਰਾਹੀਂ ਮਿਲਦੇ ਹਨ ਉਹ ਅਸੀਂ ਸਮਝਣਾ। ਦੋ ਨੁਕਤੇ ਆਪ ਜੀ ਦੀ ਸੇਵਾ ਚ ਦਾਸ ਨੇ ਕੱਲ ਅਰਜ਼ ਕੀਤੇ ਸੀ। ਨੰਬਰ ਇੱਕ, ਇਹ ਦੁਰਲੱਭ ਹੈ, ਇਸ ਤੋਂ ਵੱਧ ਕੇ ਕੀਮਤੀ ਸ਼ੈ ਕੋਈ ਹੋਰ ਨਹੀਂ। ਨੰਬਰ ਦੋ, ਇਹ ਰੱਬ ਦਾ ਮੰਦਰ ਹੈ,

ਆਓ ਅੱਜ ਤੀਸਰਾ ਨੁਕਤਾ ਆਪ ਜੀ ਦੇ ਸਾਹਮਣੇ ਰੱਖੀਏ। ਗੁਰੂ ਸਾਹਿਬ ਆਖਦੇ ਹਨ ਇਹ ਰੱਬ ਦੀ ਕਾਮਣੀ ਹੈ, ਇਹ ਜਿਹੜਾ ਸਰੀਰ ਹੈ ਇਹ ਰੱਬ ਦੀ ਪਤਨੀ ਹੈ, ਰੱਬ ਦੀ ਕਾਮਣੀ ਹੈ, ਅਤੇ ਉਸਨੇ ਆਪ ਇਸ ਨੂੰ ਆਪਣੀ ਮਰਜ਼ੀ ਦੇ ਨਾਲ ਡਿਜ਼ਾਈਨ ਕੀਤਾ, ਆਪ ਉਸਨੂੰ ਉਸਨੇ ਸੁੰਦਰਤਾਈ ਬਖਸ਼ੀ ਹੈ, ਆਪ ਉਸਨੇ ਇਸ ਨੂੰ ਸਵਾਰਿਆ ਸ਼ਿੰਗਾਰਿਆ ਹੈ। ਇਹ ਸਰੀਰ ਰੱਬ ਦੀ ਕਾਮਣੀ ਹੈ, ਰੱਬ ਦੀ ਔਰਤ ਹੈ। ਅਗਰ ਸਾਡੇ ਪਾਸ ਇਹ ਹੈ ਤਾਂ ਇੱਕ ਰੱਬ ਦੀ ਅਮਾਨਤ ਹੈ, ਇਹ ਰੱਬ ਦੀ ਕਾਮਣੀ ਹੈ। ਮਹਾਰਾਜ ਜੀ ਆਪਣੀ ਬਾਣੀ ਚ ਆਖਦੇ ਹਨ

ਫਿਰ ਸੱਚੇ ਤੇ ਸਦਾ ਸੁਹਾਗਣ। ਕਹਿੰਦੇ ਇਹ ਕਾਇਆ ਜਦੋਂ ਤੱਕ ਫਿਰ ਇਸ ਦੇ ਨਾਲ ਹੈ ਇਹ ਸੁਹਾਗਣ ਹੈ, ਅਤੇ ਜਦੋਂ ਤੱਕ ਸੁਹਾਗਣ ਹੈ ਇਸ ਨੂੰ ਕੋਈ ਆਂਚ ਨਹੀਂ ਆ ਸਕਦੀ, ਇਸ ਨੂੰ ਕੋਈ ਗਮ ਨਹੀਂ ਆ ਸਕਦਾ, ਕੋਈ ਦੁੱਖ ਨਹੀਂ ਆ ਸਕਦਾ, ਉਦਾਸੀ ਨਹੀਂ ਆ ਸਕਦੀ, ਕਿਉਂਕਿ ਫਿਰ ਜੋ ਨਾਲ ਪਤੀ ਨਾਲ। ਪਰ ਕਹਿੰਦੇ ਅਗਰ ਆਪਣੇ ਜੀਵਨ ਦੇ ਵਿੱਚ ਇਸ ਕਾਇਆ ਰੂਪੀ ਕਾਮਣੀ ਨੂੰ ਇਸ ਦੇ ਪਿਰ ਨਾਲੋਂ ਵਿਛੋੜ ਦਿਓਗੇ, ਇਸ ਦੇ ਪਿਰ ਤੋਂ ਦੂਰ ਲੈ ਜਾਓਗੇ, ਇਹ ਕਹਿੰਦੇ ਕੁੰਬਲਾ ਕੁੰਬਲਾ ਕੇ ਮਰ ਜਾਏਗੀ, ਇਹ ਉਸ ਵਿਛੋੜੇ ਨੂੰ ਸਹਾਰ ਨਹੀਂ ਸਕੇਗੀ, ਇਹ ਕੁੰਬਲਾ ਜਾਏਗੀ, ਇਸ ਦੀ ਖੂਬਸੂਰਤੀ ਟਲ ਜਾਏਗੀ, ਇਹ ਬਿਮਾਰ ਪੜ ਜਾਏਗੀ, ਇਹ ਉਦਾਸ ਹੋ ਜਾਏਗੀ, ਅਤੇ ਫਿਰ ਇਹ ਪੁਕਾਰੇਗੀ ਕਿੱਥੇ ਗਿਆ ਮੇਰਾ ਸਾਜਨ, ਕਿੱਥੇ ਲੈ ਗਏ ਇਹ ਲੋਕ ਮੈਨੂੰ, ਸਾਜਨ ਦੇਸ਼ ਵਿਦੇਸ਼ੀ ਅੜੇ ਸਾ ਨੇੜੇ ਦੇਣ ਦੀ ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਪਰਿੰਦੀ, ਇਹ ਮੁੰਦ ਇਹ ਜੀਵ ਇਸਤਰੀ ਇਹ ਰੱਬ ਦੀ ਕਾਮਣੀ, ਇਸ ਦੀਆਂ ਅੱਖਾਂ ਚ ਫਿਰ ਅੱਥਰੂ ਆਣਗੇ, ਇਹ ਫਿਰ ਰੋਏਗੀ। ਮੁੰਦ ਨੈਣ ਭਰਿੰਦੀ ਗੁਣ ਸਾ ਰਹਿੰਦੀ, ਉਸ ਪਤੀ ਨੂੰ ਮਿਲਣ ਦੇ ਵਾਸਤੇ ਉਸ ਦੇ ਗੁਣਾਂ ਨੂੰ ਯਾਦ ਕਰਦੀ ਹੈ, ਅੱਖਾਂ ਚ ਇਸ ਦੇ ਅੱਥਰੂ ਹਨ। ਮੁੰਦ ਨੈਣ ਭਰਿੰਦੀ ਗੁਣ ਸਾ ਰਹਿੰਦੀ, ਕਿਉਂ ਪ੍ਰਭ ਮਿਲਾਂ ਪਿਆਰੇ, ਕਿਵੇਂ ਆਪਣੇ ਪਿਆਰੇ ਨੂੰ ਵਾਪਸ ਮਿਲਾਂ, ਕਿਉਂਕਿ ਇਸ ਨੂੰ ਵੀ ਤ੍ਰਿਪਤੀ ਨਹੀਂ ਆਉਂਦੀ। ਮੁੰਦ ਨੈਣ ਭਰਿੰਦੀ ਗੁਣ ਸਾ ਰਹਿੰਦੀ, ਕਿਉਂ ਪ੍ਰਭ ਮਿਲਾਂ ਪਿਆਰੇ, ਮਾਰਗ ਪੰਥ ਨਾ ਜਾਣੋ ਵਿਖੜਾ, ਕਿਉਂ ਪਾਈਏ ਪ੍ਰਪਾਰੇ, ਨਾ ਮੈਨੂੰ ਰਸਤੇ ਦਾ ਪਤਾ ਹੈ ਨਾ ਪੰਥ ਦਾ ਪਤਾ ਹੈ, ਰਸਤੇ ਦੀਆਂ ਕਠਿਨਾਈਆਂ ਬੜੀਆਂ ਹਨ। ਤੇ ਕਹਿੰਦੇ ਹਨ ਇਸ ਜੋ ਸਿਮਲੀ ਨੂੰ ਦੇਣ ਦਾ ਅਰਥ ਇਹ ਹੈ ਕਿ ਇਹ ਜੋ ਸਰੀਰ ਹੈ ਅਸੀਂ ਇਸ ਨੂੰ ਇਹ ਸਮਝਣਾ ਹੈ ਕਿ ਇਹ ਰੱਬ ਦੀ ਔਰਤ ਹੈ ਔਰ ਇਸ ਦਾ ਪਤੀ ਇਸ ਦੇ ਅੰਦਰ ਹੈ। ਅਗਰ ਕੋਈ ਇਸ ਸਰੀਰ ਨੂੰ ਇਸ ਦੇ ਪਤੀ ਤੋਂ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਕਰੇਗਾ ਤੇ ਉਸ ਦੇ ਜੀਵਨ ਦੇ ਵਿੱਚ ਉਦਾਸੀ ਆਏਗੀ, ਵਿਛੋੜਾ ਆਏਗਾ, ਗਮ ਆਏਗਾ, ਡਿਪਰੈਸ਼ਨ ਆਏਗਾ, ਦੁੱਖ ਆਏਗਾ ਅਤੇ ਰੋਣਾ ਹੀ ਰੋਣਾ ਆਏਗਾ, ਹੋਰ ਕੁਛ ਨਹੀਂ ਆਏਗਾ। ਕਿਉਂਕਿ ਔਰਤ ਨੂੰ ਉਸਦੇ ਪਤੀ ਤੋਂ ਵਿਛੋੜ ਦਿੱਤਾ ਜਾਏ ਤਾਂ ਹੋਰ ਕੀ ਹੁੰਦਾ ਹੈ। ਕਹਿੰਦੇ ਉਹ ਕੁੰਬਲਾ ਆ ਜਾਏਗੀ, ਉਹ ਮਰ ਜਾਏਗੀ, ਉਸ ਤੋਂ ਬਿਨਾਂ ਉਸਦਾ ਜੋ ਜੀਵਨ ਹੈ ਉਹ ਬਿਲਕੁਲ ਖਤਮ ਹੋ ਜਾਏਗਾ। ਸੋ ਤੀਸਰਾ ਨੁਕਤਾ ਅੱਜ ਆਪ ਜੀ ਦੀ ਸੇਵਾ ਦੇ ਵਿੱਚ ਰੱਖਿਆ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਾਮਣੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਇਹ ਪਤਨੀ ਹੈ, ਇਹ ਉਸਦੀ ਔਰਤ ਹੈ। ਸਾਡਾ ਅਭਿਆਸ ਕੀ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਇਸ ਤਨ ਨੂੰ ਜੋ ਕਿ ਰੱਬ ਦੀ ਕਾਮਣੀ ਹੈ ਕਿ ਉਹ ਵਸਤੂਆਂ ਦੇਈਏ ਜਿਹੜੀਆਂ ਇਸ ਨੂੰ ਵਾਹਿਗੁਰੂ ਤੋਂ ਦੂਰ ਲਿਜਾਣ, ਉਹ ਵਸਤੂਆਂ ਦੇਈਏ ਜੋ ਇਸ ਨੂੰ ਗੰਦਗੀ ਦੇ ਨਾਲ ਭਰ ਦੇਣ, ਉਹ ਵਸਤੂਆਂ ਦੇਈਏ ਜੋ ਇਸ ਦੀ ਬੁੱਧੀ ਨੂੰ ਭ੍ਰਿਸ਼ਟ ਕਰ ਦੇਣ, ਉਹ ਵਸਤੂਆਂ ਦੇਈਏ ਜੋ ਇਸ ਦੀ ਬੁੱਧੀ ਦੇ ਵਿੱਚ ਬੇਹੋਸ਼ੀ ਲਿਆਉਣ, ਇਸ ਨੂੰ ਅਸੀਂ ਬੇਹੋਸ਼ ਕਰੀਏ, ਐਸਾ ਗੁਨਾਹ ਫਿਰ ਮਾਫ਼ ਕਿੱਥੇ ਕੀਤਾ ਜਾਏਗਾ। ਫਿਰ ਸਾਡਾ ਫਰਜ਼ ਬਣਦਾ ਹੈ ਇਹ ਰੱਬ ਦੀ ਔਰਤ ਹੈ, ਇਸ ਨੂੰ ਜਿਸ ਤਰ੍ਹਾਂ ਰੱਬ ਨੇ ਬਣਾਇਆ ਉਸੇ ਤਰ੍ਹਾਂ ਹੀ ਅਸੀਂ ਰੱਖੀਏ, ਸੰਵਾਰ ਕੇ ਸ਼ਿੰਗਾਰ ਕੇ ਇਸ ਨੂੰ ਉਸਦੀ ਦੁਲਹਨ ਬਣਾ ਕੇ ਰੱਖੀਏ। ਉਸ ਦੇ ਵਿੱਚ ਕੋਈ ਆਲਟਰੇਸ਼ਨ ਕਰਨ ਦੀ ਸਾਨੂੰ ਇਜਾਜ਼ਤ ਨਹੀਂ ਹੈ, ਕਿਉਂਕਿ ਡਿਜ਼ਾਈਨ ਜੋ ਇਸਦਾ ਹੈ ਜਿਸ ਤਰ੍ਹਾਂ ਦੀ ਉਸਨੇ ਚਾਹਿਆ ਹੈ ਉਸਨੇ ਆਪ ਬਣਾਇਆ ਹੈ, ਇਹ ਉਸਦੀ ਔਰਤ ਅਤੇ ਹਮੇਸ਼ਾ ਇਸ ਨੂੰ ਉਸ ਵਾਤਾਵਰਣ ਦੇ ਵਿੱਚ ਰੱਖੀਏ ਤਾਂ ਕਿ ਇਹ ਕਾਇਆ ਰੂਪੀ ਔਰਤ ਆਪਣੇ ਪਤੀ ਦੇ ਪਿਰ ਦੇ ਨੇੜੇ ਰਹੇ। ਉਹ ਵਾਤਾਵਰਣ ਕੀ ਹੈ? ਉਹ ਹੈ ਸਤਸੰਗ, ਵੱਧ ਤੋਂ ਵੱਧ ਸਤਸੰਗ ਹੋਵੇ। ਪਰ ਜਿਤਨਾ ਅਸੀਂ ਇਸ ਨੂੰ ਸਤਸੰਗ ਤੋਂ ਦੂਰ ਲੈ ਜਾਵਾਂਗੇ ਉਤਨਾ ਹੀ ਇਹ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਚਲੀ ਜਾਏਗੀ, ਔਰ ਜਿਤਨੀ ਦੂਰ ਚਲੀ ਜਾਏਗੀ ਉਤਨੀ ਐਸਾ ਵੀ ਹੋ ਜਾਂਦਾ ਹੈ ਕਿ ਇਹ ਕਾਇਆ ਬਹੁਤ ਹੀ ਦੂਰ ਗਈ ਗਈ ਫਿਰ ਪਿਰ ਨੂੰ ਵੀ ਭੁੱਲਣਾ ਸ਼ੁਰੂ ਕਰ ਜਾਂਦੀ ਹੈ। ਔਰ ਜੋ ਆਪਣੇ ਪਿਰ ਨੂੰ ਹੀ ਭੁੱਲ ਜਾਏ, ਪਤੀ ਨੂੰ ਹੀ ਭੁੱਲ ਜਾਏ, ਉਸਦਾ ਹਸ਼ਰ ਕੀ ਹੁੰਦਾ ਹੈ? ਬਹੁਤ ਭਿਆਨਕ ਹਸ਼ਰ ਹੁੰਦਾ। ਸੋ ਇੱਕ ਇੱਕ ਨੁਕਤਾ ਇਤਨਾ ਗਹਿਰਾ ਹੈ ਕਿ ਗੁਰੂ ਸਾਹਿਬ ਆਖਦੇ ਹਨ
ਇਹ ਕਾਇਆ ਇਹ ਸਰੀਰ ਜੋ ਤੁਹਾਡੇ ਪਾਸ ਹੈ ਤੁਸੀਂ ਨਹੀਂ ਸਮਝੇ ਇਹ ਵਸਤੂ ਕੀ ਹੈ, ਇਹ ਰੱਬ ਦੀ ਕਾਮਣੀ ਹੈ, ਇਹ ਰੱਬ ਦੀ ਔਰਤ ਹੈ। ਬਸ ਅੱਜ ਇਤਨਾ ਹੀ, ਕਿਉਂਕਿ ਥੋੜੀ ਥੋੜੀ ਜੋ ਵਿਚਾਰ ਹੈ ਉਹ ਡਾਈਜੈਸਟ ਹੋਏਗੀ, ਸਾਡੇ ਅੰਦਰ ਬੈਠੇਗੀ, ਅਸੀਂ ਉਸਨੂੰ ਕੰਜ਼ਿਊਮ ਕਰ ਸਕਾਂਗੇ ਤੇ ਬਾਅਦ ਦੇ ਵਿੱਚ ਰਿਫਲੈਕਟ ਕਰ ਸਕਾਂਗੇ। ਅੱਜ ਦੇ ਕੀਰਤਨ ਦੇ ਨੁਕਤੇ ਮੈਂ ਵਾਪਸ ਦੁਹਰਾ ਦਿੰਦਾ। ਗੁਰੂ ਮਹਾਰਾਜ ਜੀ ਨੇ ਇਹ ਆਖਿਆ ਹੈ ਕਿ ਮੇਰੇ ਅੰਦਰ ਹੁਣ ਅਵੇਅਰਨੈਸ ਆ ਗਈ ਹੈ ਕਿ ਕੋਈ ਮੈਨੂੰ ਮਿਲ ਜਾਏ ਜਿਹੜਾ ਮੇਰੀ ਇਸ ਦੇਹੀ ਨੂੰ ਵਾਪਸ ਫਿਰ ਨਾਲ ਮਿਲਾਦਾ, ਸਫਲੀ ਕਰਦਾ, ਇਸਨੂੰ ਵਾਪਸ ਸੁਹਾਗਣ ਬਣਾਦਾ। ਕਹਿੰਦੇ ਮੈਂ ਇਹ ਉਸਨੂੰ ਹੀ ਸੌਂਪ ਦੇਣੀ ਚਾਹੁੰਦਾ ਹਾਂ, ਇਹ ਤੂੰ ਇਸਦਾ ਮਾਲਕ ਹੋਇਆ, ਤੈਨੂੰ ਦੇ ਦਿੱਤੀ, ਤੈਨੂੰ ਵੇਚ ਦਿੱਤੀ, ਪ੍ਰੋਵਾਈਡਡ ਕਿ ਤੂੰ ਇਹ ਗਾਰੰਟੀ ਕਰ ਕਿ ਤੂੰ ਮੈਨੂੰ ਮੇਰੇ ਫਿਰ ਨਾਲ ਮਿਲਾ ਦੇਂਗਾ, ਮੇਰਾ ਜੀਵਨ ਸਫਲ ਕਰ ਦੇਂਗਾ। ਇਹ ਤਨ ਵੇਚੀ ਬੈ ਕਰੀ ਜੇ ਕੋ ਲੈ ਬਿਕਾਏ, ਕਿਉਂਕਿ ਨਾਨਕ ਤਮ ਨਾ ਆਵੇ ਜਿਸ ਤਨ ਨਾ ਹੀ ਸੱਚਾ ਨਾ ਹੋ। ਜਿਸ ਤਨ ਦੇ ਵਿੱਚ ਸੱਚਾ ਨਾ ਨਹੀਂ ਹੈ ਉਸ ਤਨ ਨੇ ਕਿਸੇ ਕੰਮ ਨਹੀਂ ਆਉਣਾ, ਉਸ ਤਨ ਨੇ ਵਿਕਾਰ ਜਾਣਾ। ਇੱਕ ਪੁਆਇੰਟ ਇਹ, ਦੂਸਰਾ ਪੁਆਇੰਟ ਆਪ ਜੀ ਦੀ ਸੇਵਾ ਚ ਇਹ ਰੱਖਿਆ ਹੈ ਕਿ ਗ੍ਰਿਸਤੀ ਕੌਣ ਹੈ? ਗ੍ਰਿਸਤੀ ਉਹ ਨਹੀਂ ਜੋ ਦੁਨੀਆਂ ਦੇ ਸਵਾਦਾਂ ਦੇ ਵਿੱਚ ਖੋਇਆ ਪਿਆ ਹੈ, ਗ੍ਰਿਸਤੀ ਉਹ ਹੈ ਜਿਹੜਾ ਗ੍ਰਿਸਤ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀਆਂ ਇੰਦਰੀਆਂ ਦੇ ਸਵਾਦਾਂ ਦੇ ਉੱਤੇ, ਟੇਸਟ ਦੇ ਉੱਤੇ, ਇਹਨਾਂ ਦੀਆਂ ਕਮਜ਼ੋਰੀਆਂ ਦੇ ਉੱਤੇ ਕਹਿੰਦੇ ਮਾਸਟਰੀ ਅਚੀਵ ਕਰਦਾ ਹੈ, ਕੰਟਰੋਲ ਕਰਦਾ ਹੈ ਅਤੇ ਇਹਨਾਂ ਨੂੰ ਜਿੱਤਦਾ ਹੈ। ਅਤੇ ਜਪ ਤਪ ਸੰਜਮ ਭਿਖਿਆ ਕਰੇ, ਇੱਕ ਭਿਖਿਆ ਇੱਕੋ ਹੀ ਜੋ ਉਹ ਦਾਨ ਵਾਹਿਗੁਰੂ ਤੋਂ ਮੰਗਦਾ ਹੈ ਕਿ ਮੈਨੂੰ ਜਪ ਦੇ ਅਤੇ ਤਪ ਦੇ, ਤਪੱਸਿਆ ਦੇ, ਤਾਂ ਕਿ ਮੈਂ ਮਿਹਨਤ ਕਰ ਸਕਾਂ। ਪੁੰਨਦਾਨ ਕਾ ਕਰੇ ਸਰੀਰ, ਆਪਣੇ ਸਰੀਰ ਨੂੰ ਪੁੰਨਦਾਨ ਦਾ ਹੀ ਇੱਕ ਰੂਪ ਬਣਾ ਲਵੇ, ਬਸ ਕਿ ਇਸ ਸਰੀਰ ਦੇ ਨਾਲ ਉਸਨੇ ਪੁੰਨਦਾਨ ਤੋਂ ਭਾਵ ਹੈ ਸੇਵਾ ਅਤੇ ਪਰਉਪਕਾਰ ਅਤੇ ਦੂਸਰਿਆਂ ਦੇ ਕੰਮ ਆਉਣਾ। ਅਗਰ ਇਹ ਸਰੀਰ ਦੂਸਰਿਆਂ ਦੇ ਕੰਮ ਨਹੀਂ ਆਉਂਦਾ ਤਾਂ ਇਹ ਬੇਕਾਰ ਹੈ। ਇਹ ਨੁਕਤਾ। ਔਰ ਤੀਸਰਾ ਨੁਕਤਾ ਜੋ 13 ਨੁਕਤੇ ਸ਼ੁਰੂ ਕੀਤੇ ਹੋਏ ਹਨ, ਅੱਜ ਉਹਨਾਂ 13 ਨੁਕਤਿਆਂ ਦੇ ਵਿੱਚੋਂ ਤੀਸਰਾ ਨੁਕਤਾ ਆਪ ਜੀ ਦੀ ਸੇਵਾ ਚ ਇਹ ਰੱਖਿਆ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਾਮਣੀ ਹੈ, ਇਹ ਉਸਦੀ ਔਰਤ ਹੈ, ਇਸ ਨੂੰ ਉਸਦੇ ਨਾਲੋਂ ਅਗਰ ਵਿਛੋੜ ਦਿਓਗੇ ਇਹ ਕੁਮਲਾ ਜਾਏਗੀ, ਇਹ ਮਰ ਜਾਏਗੀ, ਇਹ ਰੋਏਗੀ, ਇਹ ਗਮਗੀਨ ਹੋਏਗੀ, ਇਹ ਉਦਾਸ ਹੋਏਗੀ। ਫੂਲ ਚੁੱਕ ਦੀ ਸੇਵਾ। ਆਓ ਇੱਕ ਵਾਰ ਇਸ ਪੰਕਤੀ ਨੂੰ ਫਿਰ ਗਾਓ।

ਮਨੁੱਖ ਅਤੇ ਪ੍ਰਭੂ ਦੇ ਦਰਮਿਆਨ ਅਰਦਾਸ ਇੱਕ ਪੁਲ ਦਾ ਕੰਮ ਕਰਦੀ ਹੈ। ਇਸੇ ਲਈ ਅਰਦਾਸ ਕਰਦਿਆਂ ਹੋਇਆਂ ਹਰੇਕ ਵਿਅਕਤੀ ਆਪਣੇ ਆਪ ਨੂੰ ਪ੍ਰਭੂ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹੈ। ਪ੍ਰਭੂ ਦੀਆਂ ਬਖਸ਼ਿਸ਼ਾਂ ਦਾ ਦਰ ਉਸ ਵੇਲੇ ਖੁੱਲ੍ਹ ਜਾਂਦਾ ਜਿਸ ਵੇਲੇ ਪ੍ਰੇਮ ਨਾਲ ਅਰਦਾਸ ਕੀਤੀ ਜਾਏ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਵੀ ਸਹਿਸ ਕ੍ਰਿਤੀ ਸਲੋਕ ਵਿੱਚ ਇਸ ਢੰਗ ਨਾਲ ਪ੍ਰਭੂ ਦੇ ਸਨਮੁਖ ਅਰਦਾਸ ਕਰਦੇ ਨੇ। ਹੇ ਪ੍ਰਾਣਨਾਥ ਗੋਬਿੰਦ, ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣੇ, ਕਰੁਣਾ ਮੈਂ ਸਭ ਦੁੱਖ ਹਰੋ। ਹੇ ਪ੍ਰਭੂ, ਕਿਰਪਾ ਦੇ ਖਜ਼ਾਨੇ ਅਤੇ ਸਾਰੇ ਦੁੱਖਾਂ ਨੂੰ ਦੂਰ ਕਰ ਸਕਣ ਵਾਲੇ ਪ੍ਰਭੂ ਜੀ, ਮੈਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ। ਕਿਰਪਾ ਕਰੋ, ਮੈਂ ਆਪਣੇ ਸਰੀਰ ਦੇ ਅੰਤ ਤੱਕ ਸਦਾ ਨਾਮ ਜਪਦਾ ਰਹਾਂ ਅਤੇ ਤੁਹਾਡੀ ਮਿਹਰ ਮੇਰੇ ਦੁੱਖਾਂ ਨੂੰ ਸਦਾ ਦੂਰ ਕਰਦੀ ਰਹੇ।

ਜਿਹੜਾ ਮਾਇਆ ਦੇ ਮੋਹ ਵਿੱਚ ਮਗਨ ਹੈ ਉਹ ਅੰਧੇਰੇ ਵਿੱਚ ਭਟਕ ਰਿਹਾ। ਅੰਧੇਰੇ ਵਿੱਚ ਤੁਰਨ ਵਾਲਾ ਡਿੱਗਣ ਤੋਂ ਬਚ ਨਹੀਂ ਸਕਦਾ। ਅੰਧੇਰੇ ਵਿੱਚ ਜਿਹੜਾ ਤੁਰ ਪਵੇ ਉਹ ਭਟਕ ਜਾਂਦਾ, ਉਹ ਮੰਜ਼ਿਲ ਤੇ ਨਹੀਂ ਪਹੁੰਚ ਪਾਉਂਦਾ। ਤੇ ਅੰਧੇਰੇ ਵਿੱਚ ਕਦੋਂ ਭਟਕਦਾ ਮਨੁੱਖ? ਜਦੋਂ ਦੇਵਨ ਹਾਰ ਨੂੰ ਭੁਲਾ ਦਿੰਦਾ, ਜਿਸ ਵਾਹਿਗੁਰੂ ਨੇ ਸੋਹਣਾ ਮਨੁੱਖਾ ਜਨਮ ਬਖਸ਼ਿਆ, ਜਿਸ ਵਾਹਿਗੁਰੂ ਨੇ 36 ਪ੍ਰਕਾਰ ਦੇ ਭੋਜਨ ਬਖਸ਼ੇ ਹਨ, ਤੇਰੇ ਪਹਿਰਨ ਲਈ ਵਸਤਰ ਬਖਸ਼ੇ ਹਨ, ਤੇਰੇ ਰਹਿਣ ਲਈ ਮਹਿਲ ਮਾਰੀਆਂ ਬਖਸ਼ਿਸ਼ ਕੀਤੀਆਂ, ਅਨੇਕਾਂ ਉਪਕਾਰ ਕੀਤੇ ਜਿਸ ਵਾਹਿਗੁਰੂ ਨੇ, ਮਾਇਆ ਦੇ ਮੋਹ ਵਿੱਚ ਆ ਕੇ ਮਨੁੱਖ ਉਸ ਨੂੰ ਜਦੋਂ ਭੁਲਾਉਂਦਾ ਹੈ ਤਾਂ ਫਿਰ ਇਸ ਨੂੰ ਦੁੱਖ ਆ ਕੇ ਘੇਰਾ ਘਤਦੇ ਹਨ। ਇਹ ਸਮਝਦਾ ਮੇਰਾ ਆਪਣਾ ਬਲ ਹੈ, ਮੇਰੀ ਆਪਣੀ ਸਿਆਣਪ ਹੈ, ਜੋ ਕੁਝ ਅੱਜ ਮੈਂ ਹਾਂ ਇਹ ਮੇਰੀ ਸਿਆਣਪ ਹੈ। ਉਸ ਦੇਣ ਹਾਰ ਨੂੰ ਜਦੋਂ ਭੁੱਲ ਜਾਂਦਾ ਤਾਂ ਫਿਰ ਇਹ ਦੁੱਖਾਂ ਵਿੱਚ ਭਟਕਦਾ। ਇਸ ਲਈ ਹਜ਼ੂਰ ਕਹਿੰਦੇ ਨੇ, ਭਾਈ ਚਿੱਤਰ ਗੁਪਤ ਜਬ ਲੇਖਾ ਮੰਗੇ। ਚਿੱਤਰ ਜੋ ਹਨ ਇਹ ਸਾਡੇ ਦਿਨ ਦੇ ਕਰਮ ਲਿਖਦੇ ਹਨ, ਜੋ ਕੁਝ ਅਸੀਂ ਕਰਦੇ ਹਾਂ। ਗੁਪਤ ਜੋ ਹਨ ਇਹ ਰਾਤ ਦੇ ਸਾਡੇ ਕਰਮ ਲਿਖਦੇ ਹਨ, ਅਸੀਂ ਕੀ ਕਰਦੇ ਹਾਂ। ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਚਿੱਤਰ ਗੁਪਤ ਜਦੋਂ ਤੇਰਾ ਚਿੱਠਾ ਰੱਖਣਗੇ ਅਕਾਲ ਪੁਰਖ ਅੱਗੇ, ਉਸ ਵੇਲੇ ਤੇਰਾ ਪੜਦਾ ਕੌਣ ਤੱਕੇਗਾ, ਤੇਰੀ ਕੌਣ ਸਹਾਇਤਾ ਕਰੇਗਾ। ਇਸ ਲਈ ਤੂੰ ਭਲੇ ਕਰਮ ਕਰ, ਜਿਸ ਕਰਕੇ ਤੇਰਾ ਜੋ ਇੱਥੇ ਕਰਮ ਲਿਖਿਆ ਜਾਏ ਉਹ ਚੰਗਾ ਲਿਖਿਆ ਜਾਏ। ਚਿੱਤਰ ਗੁਪਤ ਜਬ ਲੇਖਾ ਮੰਗੇ, ਤਬ ਕੌਣ ਪੜਦਾ ਤੇਰਾ ਡਾਕਾ।

ਪਰ ਕਦੇ ਪਰਮੇਸ਼ਰ ਦੇ ਨਾਮ ਦਾ ਰਸ ਨਾ ਪ੍ਰਾਪਤ ਕਰਨ ਕਰਕੇ ਇਹ ਜਿਤਨੇ ਇਸ ਨੇ ਪਦਾਰਥ ਛਕੇ ਸੀ ਉਹ ਦੁੱਖ ਦਾ ਰੂਪ ਧਾਰਨ ਕਰ ਗਏ। ਉਹਨਾਂ ਨੇ ਦੁੱਖਾਂ ਨੂੰ ਬੁਲਾ ਲਿਆ। ਹਜ਼ੂਰ ਦਾ ਬਚਨ ਹੈ ਕਿ ਖਸਮ ਵਿਸਾਰ ਕਰੇ ਰਸ ਭੋਗ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਨਾ ਕਰਨਾ ਤੇ 36 ਪ੍ਰਕਾਰ ਦੇ ਭੋਜਨ ਖਾਂਦੇ ਰਹਿਣਾ। ਆਖਿਆ ਖਸਮ ਵਿਸਾਰ ਕਰੇ ਰਸ ਭੋਗ ਤਾਂ ਤਨ ਉਠ ਖਲੋਏ ਰੋਗ। ਫਿਰ ਤਨ ਦੇ ਵਿੱਚ ਰੋਗ ਉੱਠ ਖੜੋਂਦੇ ਹਨ ਤੇ ਸਾਰਾ ਜੀਵਨ ਮਨੁੱਖ ਦੁੱਖਾਂ ਦੇ ਵਿੱਚ ਘਿਰ ਕੇ ਦੁਖੀ ਹੋ ਜਾਂਦਾ, ਅੰਗ ਅੰਗ ਇਸ ਦਾ ਦੁਖੀ ਹੋ ਜਾਂਦਾ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਜੇਬਾ ਦੇ ਸਵਾਦ ਕਰਕੇ ਤੂੰ ਆਪਣਾ ਆਪ ਨਾ ਵੰਜਾ, ਕਦੇ ਪਰਮੇਸ਼ਰ ਦੇ ਸਿਮਰਨ ਦਾ ਵੀ ਸਵਾਦ ਲਿਆ ਕਰ, ਕਦੇ ਉਸਦਾ ਰਸ ਵੀ ਮਾਣ ਭਾਈ, ਤੂੰ ਉਸਦਾ ਰਸ ਮਾਣ।

ਪਾਠ ਕਰਦਾ ਹੈ ਬੜਾ ਆਪਣੇ ਆਪ ਨੂੰ ਲਕੋ ਕੇ ਬਈ ਕੋਈ ਵੇਖ ਨਾ ਦੇਵੇ। ਪਰ ਹਜ਼ੂਰ ਕਹਿੰਦੇ ਹਨ ਭਾਵੇਂ ਤੂੰ ਕਿਤਨਾ ਲੁਕ ਲੁਕ ਕੇ ਪਾਪ ਕਰ ਜੋ ਤੇਰੇ ਅੰਦਰ ਬੈਠੇ ਹਨ ਦੋ ਜਣੇ ਹਿਸਾਬ ਲਿਖਣ ਵਾਲੇ ਚਿੱਤਰ ਗੁਪਤ ਉਹਨਾਂ ਤੂੰ ਕਿਵੇਂ ਛੁਪਾ ਲਏਗਾ ਬਾਈ ਤੂੰ ਦੇ ਕੀ ਵਾਰ ਅਨਕ ਪੜਦੇ ਮੇ ਪਰ ਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕੈ ਉਹ ਤਾਂ ਬਾਈ ਹਰ ਵੇਲੇ ਤੇਰੇ ਨਾਲ ਹਨ ਉਹ ਤਾਂ ਹਰ ਵੇਲੇ ਤੇਰੀਆਂ ਕਰਤੂਤਾਂ ਵੇਖ ਰਹੇ ਹਨ ਜੋ ਤੂੰ ਕਰ ਰਿਹਾ ਤੂੰ ਕਿਸੇ ਨਾਲ ਨਹੀਂ ਧੋਖਾ ਕਰ ਰਿਹਾ ਤੂੰ ਆਪਣੇ ਆਪ ਨਾਲ ਠੱਗੀ ਮਾਰ ਰਹੀ ਉਚਾਰਨ ਕਰੋ ਸ੍ਰੀ ਜਿਵੇਂ ਇੱਕ ਮਜਿਸ਼ ਤੇ ਬੜਾ ਰਿਸ਼ਵਤ ਖੋਰ ਸੀ ਘਰਦਿਆਂ ਨੂੰ ਵੀ ਕਦੇ ਨਹੀਂ ਬਖਸ਼ਿਆ ਕੋਈ ਵੀ ਆ ਗਿਆ ਰਿਸ਼ਵਤ ਲਏ ਬਿਨਾਂ ਕੰਮ ਨਹੀਂ ਕਰਨਾ ਇੱਕ ਵਾਰ ਆਪਣੇ ਕਮਰੇ ਵਿੱਚ ਆਰਾਮ ਖੁਰਸੀ ਤੇ ਬੈਠਾ ਤੇ ਜਾਂ ਉਂਗ ਲੱਗੀ ਪਿਨਕ ਲੱਗੀ ਤਾਂ ਕੀ ਤੱਕਦਾ ਕਿ ਆ ਕੇ ਕੋਈ ਮੇਰੇ ਸਾਹਮਣੇ ਖੜੋ ਗਿਆ ਕੌਣ ਹੈ ਬਈ ਤੂੰ ਆ ਦਰਵਾਜ਼ੇ ਬੰਦ ਹਨ ਲੋਕ ਲੱਗੇ ਹਨ ਤੇ ਤੂੰ ਅੰਦਰ ਕਿਵੇਂ ਆ ਗਿਆ ਮੇਰੇ ਬਗੈਰ ਪੁੱਛੇ ਤਾਂ ਇਸ ਬੰਦੇ ਨੇ ਆਖਿਆ ਬਈ ਅਸੀਂ ਇਸ ਗੱਲ ਦੇ ਅਧੀਨ ਨਹੀਂ ਹਾਂ ਜਦੋਂ ਮਰਜ਼ੀ ਹੈ ਜਿੱਥੇ ਮਰਜ਼ੀ ਹੈ ਅਸੀਂ ਚਲੇ ਜਾਂਦੇ ਹਾਂ ਸਾਨੂੰ ਅਕਾਲ ਪੁਰਖ ਦਾ ਹੁਕਮ ਹੈ ਜਿੱਥੇ ਮਰਜ਼ੀ ਹੈ ਚਲੇ ਜਾਈ ਜਦੋਂ ਮਰਜ਼ੀ ਹੈ ਆ ਜਾਈ ਆਖਿਆ ਤੁਸੀਂ ਕੌਣ ਹੋ ਆਖਿਆ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਭੇਜਿਆ ਹੋਇਆ ਦੂਤ ਹਾਂ ਤੇ ਇਹ ਤੇਰੇ ਕੋਲ ਦੋ ਕਾਪੀਆਂ ਹਨ ਇੱਕ ਲਾਲ ਹੈ ਇੱਕ ਸਫੈਦ ਹੈ ਇਹ ਕਾਹਦੇ ਵਾਸਤੇ ਹਨ ਆਖਿਆ ਇਹ ਲਾਲ ਵਿੱਚ ਤਾਂ ਮੈਂ ਲਿਖਦਾ ਹਾਂ ਜਿਹੜੇ ਤੂੰ ਪਾਪ ਕਰਦਾ ਹੈ ਤੇ ਸਫੈਦ ਕਾਪੀ ਵਿੱਚ ਮੈਂ ਉਹ ਲਿਖਦਾ ਹਾਂ ਜੋ ਤੂੰ ਚੰਗੇ ਕਰਮ ਕਰਦਾ ਹੈ ਆਖਿਆ ਚੰਗੇ ਕਰਮ ਮੇਰੇ ਕਿਤਨੇ ਕੁ ਹਨ ਆਖੇ ਤੂੰ ਸਾਰੇ ਜੀਵਨ ਵਿੱਚ ਪੰਜ ਚੰਗੇ ਕਰਮ ਕੀਤੇ ਹਨ ਤੇ ਬਾਕੀ 1150 ਦੇ ਕਰੀਬ ਤੂੰ ਪਾਪ ਹੀ ਕੀਤੇ ਹਨ ਤੇ ਪੰਜ ਵਿੱਚੋਂ ਕੱਢ ਕੇ ਬਾਕੀ ਜਿਹੜੇ ਤੂੰ ਪਾਪ ਕੀਤੇ ਹਨ ਉਹ ਦਰਗਾਹ ਵਿੱਚ ਤੈਨੂੰ ਲੇਖਾ ਦੇਣਾ ਪਵੇਗਾ ਕਿਉਂਕਿ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕੇ ਜੋ ਰਾਤ ਦਿਨ ਤੇਰੇ ਇੱਥੇ ਬਹਿ ਕੇ ਤੇਰੇ ਕੀਤੇ ਹੋਏ ਕਰਮ ਲਿਖ ਰਹੇ ਹਨ ਤੇਰੀਆਂ ਕੀਤੀਆਂ ਹੋਈਆਂ ਕਰਤੂਤਾਂ ਲਿਖ ਰਹੇ ਹਨ ਤੂੰ ਉਹਨਾਂ ਕੋਲੋਂ ਕਿਵੇਂ ਛੁਪਾ ਸਕੇਗਾ ਤਾਂ ਇਸ ਮਜਿਸਟ੍ਰੇਟ ਦੇ ਮਨ ਤੇ ਬੜਾ ਅਸਰ ਪਿਆ ਬਈ ਪਾਪ ਇਤਨੇ ਹੀ ਮਾੜੇ ਹਨ ਤਾਂ ਫਿਰ ਮੈਂ ਕੋਈ ਚੰਗੇ ਕਰਮ ਕਰਾਂ ਇਹ ਸੋਹਣਾ ਮਨੁੱਖਾ ਜਨਮ ਪ੍ਰਾਪਤ ਹੋਇਆ ਤੇ ਮੈਂ ਕਿਉਂ ਨਾ ਚੰਗੇ ਕਰਮ ਕਰਕੇ ਆਪਣਾ ਜੀਵਨ ਸਫਲ ਕਰਾਂ ਤਾਂ ਇਹ ਰੂਹ ਜੋ ਇਹ ਜੋ ਫਰਿਸ਼ਤਾ ਆਇਆ ਸੀ ਨਾ ਇਸਨੇ ਸਫੈਦ ਰਜਿਸਟਰ ਕੱਢਿਆ ਤੇ ਕੁਝ ਲਿਖਣ ਲੱਗ ਪਿਆ ਉਹ ਕਹਿਣ ਲੱਗਾ ਬਈ ਇਸ ਵਿੱਚ ਕੀ ਲਿਖ ਰਿਹਾ ਅਖੇ ਮੈਂ ਇਹ ਲਿਖ ਰਿਹਾ ਕਿ ਹੁਣ ਪਵਿੱਤਰ ਘੜੀ ਵਿੱਚ ਤੇਰੇ ਮਨ ਵਿੱਚ ਕੁਝ ਅੱਛੇ ਖਿਆਲ ਉਤਪੰਨ ਹੋਏ ਹਨ ਤੇ ਜਦੋਂ ਅੱਛੇ ਖਿਆਲ ਉਤਪੰਨ ਹੋ ਜਾਣ ਮਨ ਸਿਮਰਨ ਵਿੱਚ ਚਲਾ ਜਾਂਦਾ ਹੈ ਤੇ ਚੰਗੇ ਕਰਮ ਹੁੰਦੇ ਹਨ ਉਸ ਵੇਲੇ ਪਾਪ ਨਹੀਂ ਹੁੰਦੇ ਜਦੋਂ ਅੱਛੇ ਖਿਆਲਾਤ ਅੱਛੇ ਖਿਆਲ ਪ੍ਰਗਟ ਹੋਣ ਉਚਾਰਨ ਕਰੋ ਸ੍ਰੀ ਅੱਜ ਸੋਝੀ ਪੈ ਗਈ ਕਿ ਕੀਤੇ ਹੋਏ ਪਾਪਾਂ ਦਾ ਹਿਸਾਬ ਦੇਣਾ ਹੀ ਪਵੇਗਾ ਮਨ ਵਿੱਚ ਪ੍ਰਾਸਚਿਤ ਕਰਨ ਲੱਗਾ ਕਿਉਂਕਿ ਸਾਡੀ ਐਸੀ ਅਵਸਥਾ ਹੈ ਹਰ ਮਨੁੱਖ ਦੇ ਸਿਰ ਤੇ ਕਾਲ ਕੂਕ ਰਿਹਾ
ਆ ਸੱਪ ਨੇ ਡੱਡੂ ਨੂੰ ਆਪਣੇ ਮੁਖ ਵਿਚ ਲਿਆ ਹੋਇਆ ਤੇ ਡੱਡੂ ਨੂੰ ਪਤਾ ਵੀ ਹੁੰਦਾ ਬਈ ਹੁਣੇ ਹੀ ਮੈਨੂੰ ਇਹ ਖਾ ਜਾਏਗਾ। ਇਹ ਫਿਰ ਵੀ ਮੂੰਹ ਤੱਡ ਕੇ ਕੋਈ ਨਾ ਕੋਈ ਮੱਛਰ ਦੀ ਉਡੀਕ ਕਰ ਰਿਹਾ ਬਈ ਕੋਈ ਵਸਤੂ ਅੰਦਰ ਆ ਜਾਵੇ, ਕੋਈ ਆ ਜਾਵੇ। ਸਾਡੀ ਵੀ ਇਹੀ ਅਵਸਥਾ, ਕਾਲ ਰੂਪੀ ਸੱਪ ਨੇ ਸਾਨੂੰ ਆਪਣੇ ਮੁਖ ਵਿਚ ਰੱਖਿਆ ਹੋਇਆ। ਸਾਨੂੰ ਪਤਾ ਹੈ ਪਤਾ ਨਹੀਂ, ਮਤ ਕੇ ਜਾਪੇ ਸ਼ਾਹ ਆਵੇ ਕਿ ਨਾ ਆਵੇ ਰਾਮ, ਪਤਾ ਨਹੀਂ ਸਵਾਸ ਆਉਣਾ ਜਿਹੜਾ ਗਿਆ ਕਿ ਨਹੀਂ ਆਉਣਾ। ਪਰ ਮਨੁੱਖ ਫਿਰ ਵੀ ਮੋਹ ਵਿਚ ਮਾਇਆ ਵਿਚ ਫਸ ਕੇ ਭਟਕ ਰਿਹਾ, ਦੁਖੀ ਹੋ ਰਿਹਾ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਦੇਹ ਕੀ ਵਾਰ ਅਨਕ ਪੜਦੇ ਮੈਂ, ਪਰ ਦਾਰਾ ਸਿਓ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਟਾਕੈ। ਉਦੋਂ ਭਾਈ ਤੂੰ ਕਿੱਥੇ ਲੁਕਾਏਗਾ, ਇੱਥੇ ਤਾਂ ਤੂੰ ਲੁਕ ਕੇ ਪਾਪ ਕਰ ਲਏਗਾ ਬਈ ਮੈਨੂੰ ਕਿਸੇ ਨੇ ਨਹੀਂ ਦੇਖਿਆ। ਪਰ ਜਦੋਂ ਈਸ਼ਵਰ ਦੀ ਦਰਗਾਹ ਵਿਚ ਜਾਏਗਾ ਉੱਥੇ ਵੀ ਕੁਝ ਲੁਕੋ ਸਕੇਗਾ, ਉੱਥੇ ਕੁਝ ਨਹੀਂ ਲੁਕੋ ਸਕਦਾ। ਇਸ ਲਈ

ਗੁਰੂ ਅਰਜਨ ਦੇਵ ਪਾਤਸ਼ਾਹ ਇਹ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਵਿੱਚ ਅਰਦਾਸ ਕਰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ, ਹੇ ਦੀਨਾ ਬੰਧੂ ਦੁੱਖ ਬੰਜਨ ਅਕਾਲ ਪੁਰਖ ਜੀਓ, ਦੀਨ ਦਿਆਲ ਪੂਰਨ ਦੁੱਖ ਭੰਜਨ, ਤੁਮ ਬਿਨ ਓਟ ਨਾ ਕਾਈ। ਹੁਣ ਤੇਰੇ ਬਿਨਾਂ ਕੋਈ ਓਟ ਨਹੀਂ, ਕੋਈ ਆਸਰਾ ਨਹੀਂ, ਹੁਣ ਤੂੰ ਹੀ ਸਾਨੂੰ ਛਡਾ ਸਕਦਾ ਹੈ। ਕਾਢ ਲਿਓ ਸੰਸਾਰ ਸਾਗਰ ਮੇਂ, ਨਾਨਕ ਪ੍ਰਭੂ ਸ਼ਰਨ ਆਈ। ਮੈਂ ਤੇਰੀ ਸ਼ਰਨ ਵਿੱਚ ਹਾਂ, ਮੈਨੂੰ ਇਸ ਸੰਸਾਰ ਸਾਗਰ ਤੋਂ ਕੱਢ ਲੈ, ਪਾਰ ਕਰ ਦੇ। ਆਓ ਅਰਦਾਸ ਕਰੀਏ।

ਜਿਨ੍ਹਾਂ ਨੇ ਸੇਵਾ ਸਿਮਰਨ ਨਹੀਂ ਕੀਤਾ, ਆਖਿਆ ਅੱਗੇ ਲੇਖਾ ਮੰਗੀ ਤੇ ਬਹੁਤੀ ਹੋਵੇ ਮਾਰ। ਫਿਰ ਜਦੋਂ ਕੋਰੜੇ ਪੈਂਦੇ ਹਨ, ਸਜਾਵਾਂ ਮਿਲਦੀਆਂ ਹਨ, ਤਾਂ ਆਖਿਆ ਹੁਣ ਰੋ ਕੇ ਕਿਹਨੂੰ ਸੁਣਾ ਰਿਹਾ, ਤੈਨੂੰ ਕਿਹਦਾ ਸੋਹਣਾ ਮਨੁੱਛਾ ਜਨਮ ਪ੍ਰਾਪਤ ਹੋਇਆ ਸੀ, ਪਰ ਤੂੰ ਕੁਝ ਵੀ ਨਾ ਕੀਤਾ। ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ।

ਹਜ਼ੂਰ ਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ, ਮੇਰੀ ਤਲਵਾਰ ਅੱਜ ਕਿਸੇ ਸਿੱਖ ਦੇ ਲਹੂ ਦੀ ਪਿਆਸੀ ਹੈ। ਹੈ ਕੋਈ ਗੁਰੂ ਦਾ ਸੱਚਾ ਸਿੱਖ ਜੋ ਆਪਣਾ ਸੀਸ ਭੇਟਾ ਕਰ ਸਕਦਾ ਹੋਵੇ? ਸੀਸ ਭੇਟਾ? ਮਹਾਰਾਜ ਦੀ ਅਨੋਖੀ ਮੰਗ ਸੁਣ ਕੇ ਸੰਗਤਾਂ ਦੀ ਹੈਰਾਨੀ ਭੈ ਵਿੱਚ ਬਦਲ ਗਈ। ਪੰਡਾਲ ਵਿੱਚ ਖਾਮੋਸ਼ੀ ਛਾ ਗਈ, ਕਿਉਂਕਿ ਲੋਕੀ ਤਾਂ ਗੁਰੂ ਦਾ ਲੰਗਰ ਅਤੇ ਕੜਾਹ ਪ੍ਰਸ਼ਾਦ ਦੇ ਗੱਫੇ ਛਕਣ ਵਾਸਤੇ ਆਏ ਸਨ। ਇਹ ਸੁਣ ਕੇ ਸਭ ਦੀਆਂ ਨੀਵੀਆਂ ਪੈ ਗਈਆਂ। ਇੱਕ ਮਿੰਟ, ਦੋ ਮਿੰਟ, ਚਾਰ ਮਿੰਟ ਬੀਤ ਗਏ, ਪਰ ਸਿਰ ਦੇਣ ਵਾਸਤੇ ਕੋਈ ਵੀ ਸੁਰਮਾ ਨਾ ਉੱਠਿਆ। ਮਹਾਰਾਜ ਨੇ ਸਟੇਜ ਤੇ ਜ਼ੋਰ ਦੀ ਪੈਰ ਮਾਰ ਕੇ ਪਹਿਲਾਂ ਨਾਲੋਂ ਵੀ ਗਰਜਵੀਂ ਆਵਾਜ਼ ਵਿੱਚ ਕਿਹਾ, ਮੈਨੂੰ ਇੱਕ ਸਿੱਖ ਦੇ ਸੀਸ ਦੀ ਲੋੜ ਹੈ। ਇੱਕ ਪਾਸੇ ਤਾਂ ਸੰਗਤਾਂ ਭੈ ਭੀਤ ਹੋਈਆਂ ਬੈਠੀਆਂ ਹਨ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਲਾਲ ਵਿੱਚ ਖੜੇ ਹਨ। ਇਸ ਅਨੋਖੇ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੋ ਸਹਿਬੀਆਂ ਬੀਬੀਆਂ ਦਾ ਢਾਡੀ ਜਥਾ ਹੈ।

ਇਹ ਇੱਕ ਅਨੋਖੀ ਤੇ ਡਰਾਉਣੀ ਮੰਗ ਸੀ ਜਿਸ ਨੂੰ ਸੁਣ ਕੇ ਸਾਰੀ ਸੰਗਤ ਵਿੱਚ ਡਰ ਛਾ ਗਿਆ। ਕਈਆਂ ਨੇ ਪੱਜ ਬਹਾਨੇ ਖਿਸਕਣਾ ਸ਼ੁਰੂ ਕਰ ਦਿੱਤਾ, ਪਰ ਇੱਕ ਸ਼ਰਧਾਲੂ ਸਿੱਖ ਮੌਤ ਦੀ ਦਾਤੀ ਤਲਵਾਰ ਨੂੰ ਗਲੇ ਲਾਉਣ ਵਾਸਤੇ ਸੰਗਤ ਵਿੱਚੋਂ ਨਿਤਰ ਹੀ ਪਿਆ। ਇਹ ਸੀ ਲਾਹੌਰ ਦੇ ਰਹਿਣ ਵਾਲਾ 30 ਕੁ ਸਾਲ ਦਾ ਖੱਤਰੀਆਂ ਦੇ ਘਰ ਜਨਮਿਆ ਹੋਇਆ ਸਿੱਖ ਭਾਈ ਦਇਆ ਰਾਮ। ਭਾਈ ਦਇਆ ਰਾਮ ਹਜ਼ੂਰ ਦੇ ਨੇੜੇ ਆ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗਾ, ਮਹਾਰਾਜ ਲਓ ਮੇਰਾ ਸਿਰ ਆਪਦੇ ਚਰਨਾਂ ਵਿੱਚ ਹਾਜ਼ਰ ਹੈ। ਭਾਈ ਦਇਆ ਰਾਮ ਜੀ ਜਿਸ ਤਰ੍ਹਾਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀਆਂ ਕਰ ਰਹੇ ਹਨ, ਉਹਨਾਂ ਬੋਲਾਂ ਨੂੰ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਹੇ ਇੰਜ

ਰਾਗ ਗੌੜੀ ਬੈਰਾਗਣ ਵਿੱਚ ਰਿਸ਼ਭ ਦੈਵਤ ਕੋਮਲ ਦੋਵੇਂ ਨਿਸ਼ਾਦ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਵਿੱਚ ਗੰਧਾਰ ਤੇ ਪੰਚਮ ਵਰਜਿਤ ਹਨ। ਇਸ ਦੀ ਜਾਤੀ ਔੜਵ ਵਾਦੀ ਰਿਸ਼ਭ ਸੰਵਾਦੀ ਦੈਵਤ ਅਤੇ ਸਮਾਂ ਸਵੇਰ ਦਾ ਹੈ। ਮੈਂ ਬੰਜਾਰਨ ਰਾਮ ਕੀ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ।

Bertha, be

I'm trying to get a bunch of children.

ਨਾਨਕ ਆਗਮ ਤੇ ਜੇ

Thank you.

ਮਾਰਗ ਦਾ ਕੀਰਤਨੀਆਂ ਮਰਦਾਨਾ ਪਟਨੇ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਵਿਚ ਫਿਰ ਮਾਰਗ ਦੀ ਦਿੱਤੀ ਹੋਈ ਦਾਲ ਇਸ ਦੇ ਕੋਲ ਦਾਲ ਦੇਣ ਵਾਲੇ ਨੇ ਬਖਸ਼ਿਸ਼ ਕੀਤੀ ਮਰਦਾਨਿਆਂ ਇਹ ਅਮਲ ਵਰਤ ਬੜੀ ਹੈਰਾਨੀ ਹੈ ਇਸ ਦੇ ਰਹਿਣ ਵਾਲਾ ਹੀ

پیار نال سارے بولو.

Hare Krishna, Hare Krishna, Krishna Krishna, Hare Hare.

ਨਾਲ ਇੱਕ ਦੇਵ ਮੈਨੂੰ ਇੱਕ ਸੋਝੀ ਪਾਓ ਉਹ ਕਿਹੜੀ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਦਾਤਾ ਇੱਕ ਹੈ ਮੈਂ ਉਸ ਦਾਤੇ ਨਾਲ ਕਿਹਾ ਉਹਦੀਆਂ ਦਾਤਾਂ ਨੂੰ ਪਾ ਕੇ ਧਨ ਦੌਲਤ ਪੁੱਤਰ ਧੀਆਂ ਕਾਰੋਬਾਰ ਪ੍ਰਾਪਤ ਕਰਕੇ ਉਸ ਦਾਤੇ ਨੂੰ ਨਾ ਦਾਤੇ ਨੂੰ ਪਾ ਕੇ ਉਹਦੀਆਂ ਦਾਤਾਂ ਪ੍ਰਾਪਤ ਕਰਕੇ ਜਿਹੜਾ ਭੁੱਲ ਜਾਂਦਾ ਹੈ ਅਦੂਰ ਫਰਮਾਉਂਦਨ ਜੇਵਟ ਆਪ ਤੇਵਟ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਬਹੁਤਾ ਸਮਝਾ ਤੋ ਸਿੱਖ ਲਈਏ ਆਰਜ਼ੂ ਹੈ ਤਮੰਨਾ ਹੈ ਕਿਹੜੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਤੋ ਆਓ ਕਰੋ ਉਸ ਮਾਲਿਕ ਦੇ ਸੋਹਣੇ ਦਰਸ਼ਨ ਨਾਮ ਦੁਆਰਾ ਕਰੋ ਸਾਰੇ ਮੁਖਲੇ ਪਵਿੱਤਰ ਪਿਆਰ ਨਾਲ ਫਿਰ ਜਪੋ ਸਤਨਾਮ ਗੁਰਮੁਖ ਦੀ ਅਵਸਥਾ ਜਿਹਦਾ ਗੁਰੂ ਨਾਲ ਪਿਆਰ ਹੈ ਉਹ ਗੁਰੂ ਨੇ ਬੰਦੇ ਨਾਲ ਵੀ ਪਿਆਰ ਭਗਤ ਨਾਮ ਦੇ ਸੀ ਘਿਓ ਵਾਲਾ ਭਾਂਡਾ ਚੁੱਕੇ ਮਗਰ ਤੁਰ ਪਏ ਹੋ ਮੇਰੀ ਭਗਵਾਨ ਰੂਖੜੀ ਨਾ ਖਾਈਓ ਆਪਣਾ ਬਾਟਾ ਲੈ ਕੇ ਜਾਈਓ ਕੱਲ ਉਲਾਂਭੇ ਦੇਵੇਗਾ ਆਪ ਚੋਪੜੀਆਂ ਖਾਂਦਾ ਮੈਨੂੰ ਰੁਖੀ ਦੇ ਦੁਨੀਆਂ ਹੈਰਾਨ ਹੈ ਭਗਤ ਨਾਮ ਦੇ ਰੁਖੀ ਹੋ ਗਿਆ ਨਾਮ ਦੇ ਪਾਗਲ ਹੋ ਗਏ ਕੁੱਤੇ ਨੇ ਮਗਰ ਭੱਜਿਆ ਆਖਿਰਕਾਰ ਕੁੱਤਾ ਖੋਲ ਅਗਰ ਜੀ ਪਹੁੰਚੇ ਨਮਸਕਾਰ ਕੀਤੀ ਮੱਥਾ ਟੇਕਿਆ ਜੋ ਸਿਰ ਚੁੱਕਿਆ ਕੀ ਤੱਕਿਆ ਭਗਵਾਨ ਹੀ ਖਲੋਤੇ ਸਨ ਆਪਣ ਸ਼੍ਰੀ ਵਾਹਿਗੁਰੂ ਕੁੱਤੇ ਅੰਦਰ ਵੀ ਸਾਈਂ ਪਰ ਪਹਿਲਾਂ ਆਪਣੇ ਅੰਦਰ ਭਗਵਾਨ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਜੋ ਪਾਵੇ ਭਾਂਡੇ ਵਿੱਚ ਮਸਤ ਸਾਰੀ ਜੇ ਅੰਦਰ ਬੁਰਿਆਈ ਹੈ ਤਾਂ ਅਸੀਂ ਬੁਰਾ ਕਰਾਂਗੇ ਜੇ ਅੰਦਰ ਚੰਗਿਆਈ ਹੈ ਤਾਂ ਚੰਗਿਆਈ ਦੁਨੀਆਂ ਨੂੰ ਤੋ ਇਹ ਗੁਰਮੁਖ ਦੀ ਅਵਸਥਾ ਹੈ ਦੁਖੀਏ ਨੂੰ ਵੇਖ ਕੇ ਹੈਲਪਰ ਬਣ ਜਾਣ ਸੁਖੀਏ ਨੂੰ ਵੇਖ ਕੇ ਵਾਹਿਗੁਰੂ ਦਾ ਸ਼ੁਕਰ ਪੁੱਛਿਆ ਮਰਦਾਨੇ ਨੂੰ ਜੀ ਉਦਾਸ ਕਿਉਂ ਹੋ ਮਰਦਾਨੇ ਨੇ ਸਾਰੀ ਵਿਖਿਆ ਦਿੱਤੀ ਮਾਲਕ ਨੇ ਦਾਤ ਦਿੱਤੀ ਹੈ ਕੋਈ ਲੈਣ ਵਾਲਾ ਨਹੀਂ ਮਿਲਦਾ ਜੀ ਕਿਸੇ ਨੂੰ ਦਿਖਾਣੀ ਸੀ ਮਰਦਾਨੇ ਨੇ ਕਿਹਾ ਦਿਖਾਈ ਅੱਗੇ ਨੂੰ ਅਰੈਣ ਨੂੰ ਹਲਵਾਈ ਨੂੰ ਇਹਨੇ ਕਿਹਾ ਨਹੀਂ ਇਹ ਵਸਤੂ ਅਰੈਣਾ ਤੇ ਹਲਵਾਈਆਂ ਦੇ ਲੈਣ ਵਾਲੀ ਨੇ ਅੱਛਾ ਇਹਨੇ ਨੂੰ ਕੌਣ ਲਵੇਗਾ ਇਹਨੇ ਕਿਹਾ ਫਲਾਂ ਬਾਜ਼ਾਰ ਵਿੱਚ ਚਲੇ ਜਾਓ ਉੱਥੇ ਬੜੀ ਸੁੰਦਰ ਸਜੀ ਹੋਈ ਦੁਕਾਨ ਦੁਕਾਨ ਦੇ ਅੰਦਰ ਸ਼ੀਸ਼ੇ ਦੇ ਚੌਕੜਿਆਂ ਦੇ ਅੰਦਰ ਇਹੋ ਮੈਂ ਲਾਲ ਲਾਲ ਗੀਟੀਆਂ ਕਈ ਪਈਆਂ ਤੱਕੀਆਂ ਹਨ ਮੈਨੂੰ ਆਸ ਹੈ ਕਿ ਉਹ ਇਹਦਾ ਮੁੱਲ ਪਏ ਅੱਛਾ ਉਸ ਦੁਕਾਨ ਦਾ ਮਾਲਿਕ ਕੌਣ ਹੈ ਇਹਨੇ ਕਿਹਾ ਸਾਰਸਰਾਏ ਚੌਰੀ ਸਤਿ ਮਰਦਾਨਾ ਪੁੱਛਦਾ ਪੁੱਛਾਂਦਾ ਸਾਰਸਰਾਏ ਜੋਹਰੀ ਦੀ ਦੁਕਾਨ ਅੱਜ ਪਹੁੰਚ ਮਰਦਾਨਾ ਕਿਸੇ ਦੀ ਦੁਕਾਨ ਤੇ ਚੜਿਆ ਬੜੀ ਸਜੀ ਦੁਕਾਨ ਸੀ ਕਮੀਜ਼ ਵਿਛੇ ਹਨ ਅਤਰਾਂ ਦੀਆਂ ਖਜਬੂਆਂ ਅੰਦਰ ਆ ਰਹੀਆਂ ਇੱਕ ਪਾਸੇ ਚੇਅਰ ਲੱਗੇ ਹਨ ਕੁਰਸੀਆਂ ਲੱਗੀਆਂ ਮਰਦਾਨਾ ਜਿਸੇ ਦੇ ਪਹੁੰਚਿਆ ਉਹ ਸਾਰਸਰਾਏ ਨੇ ਤੱਕਿਆ ਕੋਈ ਆਇਆ ਉੱਠਿਆ ਬੜੇ ਅਦਬ ਨਾਲ ਹੱਥ ਜੋੜ ਕੇ ਕਿਹਾ ਆਓ ਜੀ ਆਇਆ ਬੈਠ ਸੋਹਣੀ ਕੁਰਸੀ ਤੇ ਮਰਦਾਨੇ ਨੂੰ ਬਿਠਾਇਆ ਮਰਦਾਨੇ ਨੇ ਸੁੱਖ ਦਾ ਸਾਹ ਲਿਆ ਕਹਿਣ ਲੱਗਾ ਮਨਾ ਲੈਣਾ ਦੇਣਾ ਤਾਂ ਇੱਕ ਪਾਸੇ ਰਿਹਾ ਪਰ ਮਨਾ ਬੋਲਿਆ ਬੜਾ ਮਿੱਠਾ ਹੈ ਖੁਸ਼ ਜੀ ਹੈ ਮਿੱਠਾ ਬੋਲਣਾ ਵੀ ਜਗਾਨਤ ਹੈ ਮਿੱਠਾ ਬੋਲਣਾ ਵੀ ਇਨਸਾਨੀਅਤ ਹੈ ਇਨਸਾਨ ਦਾ ਕਰਮ ਹੈ ਮਿੱਠਾ ਬੋਲ ਹੋਰ ਤਾਂ ਭਾਵੇਂ ਕੋਈ ਬੋਲੇ ਚਾਹੇ ਨਾ ਬੋਲੇ ਪਰ ਬਈ ਧੰਨ ਗੁਰੂ ਨਾਨਕ ਦਾ ਸਿੱਖ ਕਦੇ ਨਾ ਕੌੜਾ ਪਿਆਰੇ ਤੁਹਾਡਾ ਗੁਰੂ ਇਤਨਾ ਮਿੱਠਾ ਹੈ ਜੇ ਸਹਿਣ ਵਰਗੇ ਰਿਸ਼ੇ ਨੇ ਦਰਸ਼ਨ ਕਰ ਲਏ ਉਹ ਵੀ ਅੰਮ੍ਰਿਤ ਹੋ ਗਿਆ ਉਸ ਵੇਲੇ ਨਹੀਂ ਅੱਜ ਵੀ ਅੰਮ੍ਰਿਤ ਅੱਜ ਵੀ ਉਹ ਅੰਮ੍ਰਿਤ ਹੈ ਅੱਜ ਵੀ ਮਿੱਠਾ ਗੁਰੂ ਤੁਹਾਡਾ ਇਹਦਾ ਮਿੱਠਾ ਜਿਸ ਗੁਰੂ ਦੇ ਦਰਸ਼ਨ ਕਰ ਰਹੇ ਹੋ ਬਾਣੀ ਪੜ੍ਹਦੇ ਹੋ ਕੀਰਤਨ ਸੁਣਦੇ ਹੋ ਮਨ ਦੇ ਅੰਦਰ ਮਿੱਠਾ ਨਫ਼ਰਤ ਦਾ ਜੀਵਨ ਸਭ ਤੋਂ ਘਟੀਆ ਜੀ ਨੁਕਤਾ ਜੀਵੀ ਦਾ ਜੀਵਨ ਸੰਪੂਰਨ ਨਹੀਂ ਨੁਕਤਾ ਜੀਵੀ ਕਿਉਂ ਕਰੀਏ ਭਾਈ
ये गर्मी एक वही बाबा जी पास संगत आई। बाबा जी कहे लगे निंदा न करे करो पर बाबा नंद सिंह जी महाराज जिन्होंने महापुरुषा ने श्री गुरु साहब को साक्षात गुरु का प्रचार किया। असि तो रोज पढ़ते हैं ना पर गुरुद्वारा जी से बाबा जी ने मने जिन्होंने मने उन्होंने वास्ते साक्षात। बाबा जी कह लगे निंदा न करे करो पाजी। एक प्रेमी उठ के खड़ा हो गया बाबा जी असि कलयुगी जीव असी तो निंदा भी करते हैं उचित भी करते। बाबा जी कह लगे क्यों इन्हें क्या महाराज असि स्वार्थी बंदे हैं जिथों साडा मतलब हल हो जाए स्वार्थ पूरा हो जाए उनकिया परिवार के कोल बंदे ये बड़ा उपकारी है बड़ा दानी है बड़ा महापुरुष है अंदर का मन भावे जानता हो लूज करैक्टर एदा करैक्टर चंगा नहीं पर इस वास्ते चंगा कह लग जाने साडा मतलब पूरा हो दूजे पासे असी उत्ते चिकड़ सुटन लग जाने और बुरा कह लग जाने जेदे को साडा मतलब पूरा ना अंदर का मन जानता हो ये नेक इंसान इस कोई गलती नहीं पर इस वास्ते क्योंकि साडा मतलब हल नहीं होया इस वास्ते निंदा कर क्योंकि दुनिया दो रंगी है दुनिया दो रंग। हजूर एक दिन लेते हुए सन किराने बात की हुई मरदाने नाल मिठे मिठे वचन पे करते सन और जिम्मेदारा दिया लड़कियां कामिया रोटी देने वास्ते जा रही सन। एक ने कहा दूजी नी भेने वेख घर बार छड़िया है साल बनिया है ते अले भी सराने पाल हजूर ने अपने सराने बाह की हुई किसी ने बीबी ने वचन किया तो संतरा ने वो जी सह सी अडोल कर दूजी कह लगी वेख नी भेने तेरी गल का कितना गुस्सा किया है। अजूर मुस्कुरा पे कह लगे वो मरदाने दुनिया किसी पास भी छड़ आखो श्री भाई किसी पर दुनिया बाबा जी कहने सन मकान भी नहीं एक होती है पर दुनिया दिया दो नहीं आखो देवियां दो नहीं जे चिटे कपड़े पा लो ये तो बड़ी आकड़ होगी जे मेरे पा लो कहने भुखा मरन लग गया है दो नहीं जो दो नहीं तो प्यारी सात संगत उस प्रेमी ने किया बाबा जी जिन्हें को मतलब हल हो जाए ओदिया तरीफा जिन्हें को सवाल पूरा ना हो चंकी विदा कर साडा तो सुभाव बने। आवान सिंह जी महाराज कह लगे चंगा फिर उत्सुक भी करया करो तो निंदा भी करया करो। बाबा जी एक ही बचन उत्सुक भी करिए निंदा बाबा जी कह लगे थोड़ा सुभाव बन गया है ना करया कर। सारी संगत हैरान होगी जिन्हें मैं आज कोई सोच ही पाओ बाबा जी कह लगे कि तुहाडा सुभाव बन गया उसत निंदा करन दा जे निंदा करनी है तो अपनी करो सुभाव बने जे निंदा करनी है अपनी करो सब अवगुण में गुणी ये गुरमुख लिखा कबीर जी गुरमुख सन कहते कबीर हम सब से बुरे असि बुरे होके चंगे बनने की कोशिश कर पर चंगे बनना यह सब तू पहला निशाना है जिन्हें डालियां फल लगते हैं वह चुकी है। कबीर जी ने कहा कबीर हम सब से बुरे हम तज भरो सब कोए जिन ऐसा कर हो दिया मीत हमारा। बाबा जी कहने लगे अपनी निंदा करे कर अपने कर्मों की निंदा करे कर ते जी उस्तुत करनी है तो मेरे धन गुरु नानक जी साहब जी उस्तुत करे करो आज करें पढ़िए ना उस्तुत कर कर जी

never.

ਕਬੀਰਾ ਆਨੰਦ ਗੁਣੀ ਜਗੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਮਰਦਾਨੇ ਆ ਕਿ ਇਸ ਮੁੱਲ ਵਸਤੂ ਦੇ ਦਾ ਮੁੱਲ ਬਣ ਇਸ ਵਸਤੂ ਦਾ ਮੁੱਲ ਬਣ ਪਰ ਉਹਨਾਂ ਨੂੰ ਕੀਰਤਨ ਦਾ ਪੂਰਾ ਨਾਮ ਪ੍ਰਾਪਤ ਨਹੀਂ ਹੁੰਦਾ ਜਿਨ੍ਹਾਂ ਨੇ ਕੀਰਤਨ ਨੂੰ ਰੱਬੀ ਦਾਸ ਸਮਝ ਕੇ ਇਸ ਦਾ ਆਦਰ ਸਤਿਕਾਰ ਕੀਤਾ ਹੈ ਮਰਦਾਨੇ ਆ ਉਹਨਾਂ ਦੀਆਂ ਚੋਰੀਆਂ ਮਾਲਕ ਪਰ ਮਰਦਾਨਿਆ ਇਹ ਕੀ ਹੈ ਮਹਾਰਾਜ ਇੱਕ ਸੈਂਟ ਰੁਪਈਏ ਦੀ ਹੈ ਹਜ਼ੂਰ ਕਹਿਣ ਲੱਗੇ ਆਪਾਂ ਕੀ ਕਰਨੀ ਹੈ ਮਰਦਾਨੇ ਜਾ ਵਾਪਸ ਦੇ ਮਹਾਰਾਜ ਹੁਕਮ ਬਣਾ ਕੇ ਮਰਦਾਨੇ ਨੇ ਕਿਹਾ ਸਤਿਗੁਰੂ ਮਸਾਂ ਮਸਾਂ ਮਾਇਆ ਦਾ ਮੂੰਹ ਵੇਖਿਆ ਹੈ ਤੇ ਤੁਸੀਂ ਕਹਿੰਦੇ ਹੋ ਵਾਪਸ ਹਜ਼ੂਰ ਕਹਿਣ ਲੱਗੇ ਮਰਦਾਨੇ ਆਪਾਂ ਇਹਨੂੰ ਕਿੱਥੇ ਚੁੱਕੀ ਫਿਰਾਂਗੇ ਮਰਦਾਨੇ ਨੇ ਕਿਹਾ ਮਹਾਰਾਜ ਤੁਸੀਂ ਥੋੜੋ ਚੁੱਕਣੀ ਮਰਦਾਨਾ ਆਪ ਹੀ ਚੁੱਕੀ ਫਿਰੇਗਾ ਇੱਥੇ ਜਾਓਗੇ ਦੋ ਵਾਰੀ ਕੀਰਤਨ ਸੁਣਾਵਾਂਗੇ ਹੁਣ ਤੁਹਾਨੂੰ ਕਦੇ ਨੀ ਕਹਾਂਗਾ ਮਹਾਰਾਜ ਭੁੱਖ ਲੱਗੀ ਹਜ਼ੂਰ ਕਹਿਣ ਲੱਗੇ ਜੀ ਮਰਦਾਨੇ ਅਸੀਂ ਮਾਲਕ ਦੇ ਹੁਕਮ ਜਿੱਥੇ ਜਾਵਾਂਗੇ ਮਾਲਕ ਆਪੇ ਪ੍ਰਬੰਧ ਕਰੇਗਾ ਵਾਪਸ ਦੇ ਬੰਦੇ ਚੱਜੂ ਨਾ ਬੰਦੇ ਪੰਛੀ ਤੇ ਦਰਵੇਸ਼ ਪਰ ਜਿਨ੍ਹਾਂ ਨੂੰ ਤਕਵਾ ਰੱਬ ਦਾ ਤਿੰਨਾ ਰਿਜਕ ਗਿਰੀ ਗ੍ਰਾਂਠਨੀ ਬੰਧ ਤੇ ਜਵੇ ਦੇਵਤਾ ਖਾਏ ਗੋਬਿੰਦ ਤਾਂ ਕੇ ਪਿੱਛੇ ਜਿਵੇਂ ਮਤ ਭੁੱਖੇ ਦੇ ਜਾਏ ਇੱਕ ਸੈਂਟ ਰੁਪਈਏ ਦੀ ਸ਼ੈਲੀ ਵਾਪਸ ਦਿੱਤੀ ਸੰਤ ਰਾਜਿੰਦਰ ਹੋਰ ਪਿਆਰ ਆਇਆ ਨੌਕਰ ਨੂੰ ਬੁਲਾਇਆ ਧਰਕਾ ਕੋਈ ਰੱਬੀ ਦੂਰ ਆਇਆ ਹੈ ਉਹਦੀ ਸੋਹ ਸੁਣ ਕੇ ਮਨ ਧਰਿਆ ਹੈ ਪ੍ਰਸਾਦੇ ਦਾ ਥਾਲ ਪਰੋਸ ਲੈ ਮਠਿਆਈ ਵੀ ਰੱਖ ਲੈ ਦੁੱਧ ਦਾ ਡੱਬਾ ਵੀ ਭਰ ਲੈ ਚਿੱਟਾ ਰੁਮਾਲ ਪਾ ਕੇ ਤੂੰ ਚੱਲ ਮੈਂ ਦੁਕਾਨ ਬੰਦ ਕਰਕੇ ਆਉਂਦਾ ਹਾਂ ਤੇ ਉਸ ਦਾਦੇ ਦੇ ਦਰਸ਼ਨ ਕਰਨਾ ਅਦਰ ਕੰਮ ਪਹੁੰਚ ਗਏ ਸਾਹਿਬਾ ਦਿਲ ਕੇ ਪਦਾਰਥਾਂ ਦਾ ਸਾਲ ਰੱਖਿਆ ਮੱਥਾ ਟੇਕਿਆ ਹਜ਼ੂਰ ਨੇ ਅਮੀਰ ਦ੍ਰਿਸ਼ਟੀ ਨਾਲ ਤੱਕਿਆ ਤੇ ਸਿਰ ਕੋਲ ਨਦਰ ਕਰਮ ਸਿਰਕਾਰ ਨਾਨਕ ਨਦਰੀ ਅਗਰ ਕਿਹੜੀਆਂ ਝੋਲੀਆਂ ਪਰ ਉੱਠਿਆ ਮਸਤੀ ਵਿੱਚ ਬੈਠਾ ਚਾਹੁੰਦਾ ਇਧਰੋਂ ਸਾਧ ਸਾਹਿਬ ਵੀ ਆਏ ਹਜ਼ੂਰ ਦੇ ਦਰਸ਼ਨ ਕੀਤੇ ਮਨ ਖਰੇ ਹੱਥ ਜੋੜ ਕੇ ਕਿਹਾ ਗਰੀਬ ਨਵਾਜ ਦੁਨੀਆਂ ਨੂੰ ਤਾਰਨ ਵਾਲਿਆ ਦੁਨੀਆਂ ਨੂੰ ਦਾਤਾ ਦੇਣ ਵਾਲਿਆ ਮੇਰੀ ਝੋਲੀ ਚੀਖ ਹੈ ਹਜ਼ੂਰ ਕਹਿਣ ਲੱਗੇ ਸਾਧ ਸਾਹਿਬ ਕੀ ਚਾਹੁੰਦਾ ਹੈ ਪਾਤਸ਼ਾਹ ਦੁਨਿਆਵੀ ਦਾਤਾ ਸਾਰੀਆਂ ਹੀਰੇ ਨਾਲ ਪੰਨੇ ਪੁਖਰਾਜ ਧਨ ਦੌਲਤ ਸੋਨਾ ਚਾਂਦੀ ਸਭ ਕੁਛ ਹੈ ਪਰ ਗਰੀਬ ਨਵਾਜ ਸਭ ਕੁਛ ਹੁੰਦੇ ਆ ਅਜੇ ਮਨ ਦਾ ਖੱਪਾ ਪੂਰਾ ਨਹੀਂ ਹੋਇਆ ਖੁਦ ਨਹੀਂ ਬਹਿ ਗਿਆ ਮਨ ਨਹੀਂ ਰਹੇ ਮਨ ਸੰਤੁਸ਼ਟ ਨਹੀਂ ਹੋਇਆ ਮਨ ਤੋਂ ਸੰਤੁਸ਼ਟ ਹੀ ਨਹੀਂ ਹਜ਼ੂਰ ਕਹਿਣ ਲੱਗੇ ਹਾਂ ਸਾਧ ਸਰਾਏ ਮਨ ਦਾ ਭੋਜਨ ਹੋਰ ਹੈ ਮਨ ਇਹਦੇ ਨਾਲ ਨਹੀਂ ਰਹਿੰਦਾ ਮੰਤਰ ਮਨ ਪਦਾਰਥਾਂ ਨਾਲ ਨਹੀਂ ਰਹਿੰਦਾ ਗਰੀਬ ਨਵਾਜ ਫਿਰ ਕਰੋ ਕਿਰਪਾ ਹਜ਼ੂਰ ਨੇ ਸੋਚਿਆ ਜਰਾ ਤੱਕੀਏ ਅੰਦਰੋਂ ਬੋਲਦਾ ਕਿ ਬਾਹਰੋਂ ਹਜ਼ੂਰ ਕਹਿਣ ਲੱਗੇ ਸਾਧ ਸਰਾਏ ਤੂੰ ਦੇਰੀ ਨਾਲ ਆਇਆ ਹੈ ਜਿਹੜੀ ਦਾਤ ਸੀ ਨਾ ਉਹ ਤੇਰਾ ਨੌਕਰ ਹੈ ਮਹਾਰਾਜ ਫਿਰ ਮੈਂ ਹਜ਼ੂਰ ਕਹਿਣ ਲੱਗੇ ਜੇ ਤੂੰ ਵੀ ਦਾਤ ਲੈਣੀ ਹੈ ਤਾਂ ਨੌਕਰ ਦੇ ਚਰਨਾਂ ਤੇ ਲੈ ਏਸੀ ਕਸੌਟੀ ਇਮਤਿਹਾਨ ਵੇਖਣਾ ਸੀ ਵੀ ਅੰਦਰ ਨਿਮਰਤਾ ਹੀ ਲੈ ਕੇ ਹੋਵੇ ਤਾਂ ਨਹੀਂ ਪਰ ਸਾਧ ਸਰਾਏ ਦਾ ਜਿਹੜਾ ਮਨ ਰੂਪੀ ਚੋਲਿਆ ਸੀ ਉਹ ਬਿਲਕੁਲ ਸੁਖੈਲ ਅੰਦਰ ਸ਼ਰਧਾ ਤੇ ਪਿਆਰ ਸੀ ਰੋ ਪਿਆ ਹਰੀ ਪਰਿਵਾਰ ਇਹ ਤਾਂ ਮੇਰਾ ਬੱਚਾ ਹੈ ਪਰ ਜੇ ਤੁਸੀਂ ਆਖੋ ਤਾਂ ਮੈਂ ਤੁਹਾਡੇ ਕੁੱਤਿਆਂ ਦੇ ਪੈਰ ਚ ਮਸਾ ਸਕਿਆ ਉਹ ਦਾਤ ਬਖਸ਼ੋ ਜਿਹਦੇ ਨਾਲ ਮੇਰੇ ਮਨ ਦੀ ਧੁੱਪ ਦੂਰ ਹੋ ਜਾਏ ਹਜ਼ੂਰ ਨੇ ਬਖਸ਼ਿਸ਼ ਕੀਤੀ ਸਾਧ ਸਰਾਏ ਜ਼ਰਾ ਨੇੜੇ ਹੋਏ ਦਾਤ ਮਿਲਣ ਲੱਗੀ ਹੈ ਤੁਸੀਂ ਵੀ ਮਨ ਕਰਕੇ ਮੇਰੇ ਹੋ ਜਾਓ ਬਖਸ਼ਿਸ਼ ਹੋਣ ਲੱਗੀ ਹੈ ਹਜ਼ੂਰ ਨੇ ਸਾਧ ਸਰਾਏ ਦੇ ਸਿਰ ਤੇ ਫੇਰ ਭਰਿਆ ਰੱਖਿਆ ਅਮੇ ਉਹਦੀ ਚੀ ਨਾਲ ਤੱਕਿਆ ਤੇ ਕਿਹਾ ਸਾਧ ਸਰਾਏ ਜਪ ਸਤਨਾਮ ਕਰ ਹੁਕਮ ਮਸਤਕ ਹੱਥ ਵਿੱਚੋਂ ਮਾਰ ਕੱਢੀਆਂ ਬਣਾਈਆਂ ਸਹਿ ਸੁੱਖੇ ਨਾਮ ਨਾਮ ਦੀ ਦਾਤ ਜਿਉਂ ਜਿਉਂ ਸਾਧ ਸਰਾਏ ਸਿਮਰਨ ਨਾਲ ਜੁੜਦਾ ਹੈ ਤਿਉਂ ਤਿਉਂ ਮਨ ਸੁਖੀ ਹੁੰਦਾ ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰਾ ਸਤਿਗੁਰੂ ਅੱਜ ਸਾਧ ਸਰਾਏ ਦੀਆਂ ਝੋਲੀਆਂ ਭਰ ਦਿੱਤੀਆਂ ਮੇਰੇ ਸਤਿਗੁਰੂ ਨਾਨਕ ਨੇ ਕਿਉਂ ਨਾ ਭਰੇ ਅੱਜ ਖਾਸ ਪੂਰਵਾਸ਼ੀ ਦਾ ਦਿਨ ਆਖੋ ਸ੍ਰੀ ਭਰੇ ਗਏ ਸਾਧ ਸਰਾਏ ਦੀਆਂ ਝੋਲੀਆਂ ਭਰੀਆਂ ਗਈਆਂ ਤੁਹਾਡੇ ਉੱਤੇ ਹੀ ਬਖਸ਼ੀ ਤੁਹਾਡੇ ਉੱਤੇ ਹੀ ਰਹਿਮਤ ਸੂਰਜ ਦੀ ਕਿਰਨ ਜਿੱਥੇ ਜਾਏਗੀ ਹਨੇਰੇ ਨੂੰ ਦੂਰ ਕਰਦੀ ਜਾਏਗੀ ਗੁਰੂ ਦੀ ਮਿਹਰ ਕਿੱਥੇ ਜਾਏਗੀ ਝੋਲੀਆਂ ਭਰ ਆਓ ਪਿਆਰੀ ਸਰਬਤ ਮਾਈ ਪਾਈ
जो अमृत देवी है।

ਉਹਦੇ ਵਿੱਚ ਨੀ ਸੁਰ ਨਹੀਂ ਅਸੀਂ ਲਗਾਇਆ, ਤੁਸੀਂ ਦੇਖਿਆ ਹੋਵੇਗਾ, ਇਹਦੇ ਵਿੱਚ ਨੀ ਸੁਰ ਲਗਾ ਦਈਏ, ਐਡ ਕਰ ਦਈਏ ਤੇ ਇੱਕ ਨਾਰਾਇਣੀ ਰਾਗ ਬਣ ਜਾਂਦਾ। ਤੋ ਆਪ ਦੇ ਸਾਹਮਣੇ ਦੱਸ ਰਹੇ ਨੇ ਇਹ ਸ਼ਬਦ ਗਾਇਨ ਕੀਤਾ, ਆਸ ਹੈ ਆਪ ਜੀ ਕਬੂਲ ਕਰੋ।

ਅੱਛਾ ਮੈਨੂੰ ਸੁਣ।

ਪ੍ਰਦੀਪ ਸਿੰਘ ਜੀ ਦੇ ਪਿਆਰ ਚ ਗੱਜ ਕੇ ਆਖੋ ਸਤਨਾਮ। ਛੱਬੀ ਜਨਵਰੀ ਬਾਬਾ ਜੀ ਦਾ ਦਿਹਾੜਾ ਆ ਰਿਹਾ ਆਗਮਨ। ਅੱਜ ਤਾਂ ਬੀਬੀਆਂ ਵੀ ਸਾਰੀਆਂ ਸ਼ਬਦ ਸੰਤ ਮਹਿਮਾ ਦੇ ਲਾਏ ਸੀ। ਅੱਗੋਂ ਵੀ ਉਹ ਲੜੀ ਤੋਰੀ ਗਈ ਹੈ ਗੁਰੂ ਦੀ ਕਿਰਪਾ ਨਾਲ। ਜਦੋਂ ਮੰਗਣਾ ਨਾ ਮਾਧੋ ਸਾਧੂ ਜਨ ਦਿਓ ਮਿਲਾਏ, ਇਹਦਾ ਭਾਵ ਜਿੰਨੇ ਮਨ ਨੂੰ ਸਾਧਿਆ

ਉਹਦੇ ਗੁਣਾਂ ਤੇ ਮੈਂ ਜ਼ਿੰਦਗੀ ਤੋਰ ਲਵਾਂ, ਮੇਰਾ ਮੇਲ ਕਰਾ ਦੇ। ਬਾਬਾ ਦੀਪ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਤੇ ਕਿਤੇ ਹੋ ਜਾਣ ਤੇ ਪਤਾ ਨੀ ਸਾਰੇ ਵੀ ਜਾਣਗੇ ਨਾ। ਆ ਮੰਗਣਾ ਸਾਧੂ ਜਨ ਦਿਓ ਮਿਲਾਏ, ਬਾਬਾ ਦੀਪ ਸਿੰਘ ਦੇ ਗੁਣਾਂ ਵਰਗੇ ਗੁਣ ਪੰਜ ਪੈਸੇ ਦਸ ਪੈਸੇ ਸਾਡੇ ਚ ਵੀ ਆ ਜਾਣ।

ਸ਼੍ਰੋਮਣੀ ਕਮੇਟੀ ਨੇ ਅਰਦਾਸ ਵਿੱਚ ਇਹ ਲਫ਼ਜ਼ ਦਰਜ ਕੀਤੇ ਹੋਏ ਨੇ ਹਰਿਮੰਦਰ ਸਾਹਿਬ ਤੋਂ ਵੀ ਇਹ ਲਫ਼ਜ਼ ਬੋਲੇ ਜਾਂਦੇ ਨੇ ਯੁੱਗ ਆ ਗਿਆ ਟੀਵੀ ਦਾ ਰੇਡੀਓ ਦਾ ਹਰ ਸਿੱਖ ਦੇ ਘਰ ਵਿੱਚ ਇਹ ਲਫ਼ਜ਼ ਪਹੁੰਚਦੇ ਨੇ ਤੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਹੇ ਮੇਰੇ ਮਾਧੋ ਹੇ ਵਾਹਿਗੁਰੂ ਮੈਨੂੰ ਉਹਨਾਂ ਦਾ ਮੇਲ ਕਰਾ ਜਿਨ੍ਹਾਂ ਨੂੰ ਮੈਂ ਮਿਲਾਂ ਤੇ ਪੜਾਂ ਤੇ ਮੈਨੂੰ ਤੇਰਾ ਨਾਮ ਚੇਤੇ ਆਵੇ।

ਬਾਬਾ ਜੀ ਦੇ ਗੁਣ ਪਤਾ ਕਿੱਥੋਂ ਲੱਗਣਗੇ? ਬਾਬਾ ਜੀ ਦਾ ਜੀਵਨ ਪੜ੍ਹ ਕੇ। ਮੈਂ ਸ਼ੌਰਟ ਜਿਹਾ ਹੀ ਕਰਦਾ। ਜਦੋਂ ਅੰਮ੍ਰਿਤ ਛਕਾਇਆ ਨਾ ਕਲਗੀਧਰ ਜੀ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਪਹੁ ਪਿੰਡ ਭਰਪੂਰ ਜਵਾਨੀ, ਉਦੋਂ ਹੀ ਚਾਅ ਚੜ ਗਿਆ ਮੈਂ ਵੀ ਛਕਣਾ। ਹੁਣ ਕਛਹਿਰਾ ਪਹਿਨਣਾ ਹੈ। ਮਾਤਾ ਪਿਤਾ ਨਾਲ ਜਦੋਂ ਆਏ ਆਨੰਦਪੁਰ ਸਾਹਿਬ ਦੇ ਦਾਤ ਲੈਣ ਲਈ, ਮੇਰੇ ਗੁਰੂ ਦੀ ਕਿਰਪਾ ਨਾਲ ਪਉਵਿੰਡ ਸਾਹਿਬ ਅਜਾਇਬ ਘਰ ਬਣਨਾ ਜੀ। ਅਜੇ 15 ਦਿਨ ਹੋਏ ਨੇ, 47 ਸੀਨ ਜਿਹੜੇ ਨੇ ਨਾ ਉਹ ਪਾਸ ਕੀਤੇ ਨੇ। ਉਹਨਾਂ ਚ ਇਹ ਵੀ ਸੀਨ ਹੈ ਬਾਬਾ ਜੀ ਆਪਣੇ ਪਰਿਵਾਰ ਨਾਲ ਆਉਂਦੇ ਪਏ ਨੇ, ਉਹ ਪੁਰਾਣਾ ਟਾਂਗੇ ਵਿਖਾਏ ਨੇ, ਪੁਰਾਣੇ ਸਮੇਂ ਦੀਆਂ ਚੀਜ਼ਾਂ। ਕੁਝ ਨਵੇਂ ਜ਼ਮਾਨੇ ਮੁਤਾਬਕ ਅੱਜ ਕੱਲ੍ਹ ਅਜਾਇਬ ਘਰ ਚੱਲ ਪਏ ਨੇ। ਇੱਕ ਹੁੰਦਾ ਅਜਾਇਬ ਘਰ ਨੂੰ ਫਿਰ ਕੇ ਵੇਖਣਾ, ਇੱਕ ਵੇਖਣ ਵਾਲਾ ਇੱਕ ਜਗ੍ਹਾ ਖਲੋ ਜੇ ਤੇ ਤਸਵੀਰਾਂ ਚੱਲਦੀਆਂ, ਉਹ ਦੇਖਾਂਗੇ ਜਿਵੇਂ ਵੀ ਬਾਬਾ ਜੀ ਕਿਰਪਾ ਕਰਨ। ਇੱਕ ਕੰਪਿਊਟਰ ਸਿਸਟਮ ਵੀ ਹੈ ਬਈ, ਕੁਰਸੀਆਂ ਤੇ ਬਾਦੋ ਤੇ ਸਾਰੇ ਜਿਹੜੇ ਪੋਜ ਚੱਲਦੇ ਆਣਗੇ। ਮਾੜਾ ਜਿਹਾ ਧਿਆਨ ਚੋਂ ਕੱਢੀਦਾ, ਕਿਸੇ ਹੋਮੇ ਵੱਸ ਨਹੀਂ, ਆਪ ਜੀ ਦੀ ਅਸੀਸ ਮਿਲ ਜੇ, ਸੰਗਤ ਦੇ ਧਿਆਨ ਚੋਂ ਚੀਜ਼ ਨਿਕਲ ਜੇ ਹੀ ਬੜੀ ਬਖਸ਼ਿਸ਼ ਮਿਲ ਜਾਂਦੀ। ਬਾਬਾ ਜੀ ਜਦੋਂ ਪਹੁ ਪਿੰਡ ਤੋਂ ਆਏ ਆਨੰਦਪੁਰ ਸਾਹਿਬ, ਇਹ ਦਾਤ ਪ੍ਰਾਪਤ ਕੀਤੀ, ਅੱਠ ਦਸ ਦਿਨ ਬੀਤ ਗਏ। ਮਾਤਾ ਜੀ ਕਹਿੰਦੇ ਘਰ ਚੱਲੋ, ਕਹਿੰਦੇ ਮੈਂ ਜਾਣਾ ਨਹੀਂ। ਸ਼ੌਰਟ ਕਰਦਾ ਪਿਆ। ਕਲਗੀਧਰ ਕਹਿੰਦੇ ਵੀ ਮਾਤਾ ਜੀ ਕਹਿੰਦੇ ਨੇ ਤੇ ਜਾਓ। ਬਾਬਾ ਜੀ ਚੁੱਪ। ਮਾਲਕ ਕੇ ਕੀ ਜਵਾਬ? ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਵੀ ਕੀਤਾ ਫਿਰ ਮਾਤਾ ਪਿਤਾ ਜੀ ਨੂੰ, ਬਈ ਇਹਨਾਂ ਦਾ ਮਨ ਇੱਥੇ ਰਹਿ ਕੇ ਹੀ ਸੇਵਾ ਕਰਨ ਤੇ ਹੈ। ਇਹ ਦੀਪ ਹੈ, ਇਹਨੇ ਕਈ ਬੂਝੇ ਦੀਵੇ ਜਗਾਉਣੇ। ਜਗਾਉਣੇ ਕੀ ਅੱਜ ਤੱਕ ਜਗਾ ਰਹੇ।

ਇੱਕ ਦਿਨ ਬਾਬਾ ਦੀਪ ਸਿੰਘ ਜੀ ਸੰਗਤ ਦੇ ਜੂਠੇ ਕੌਲੇ ਮਾਂਜਦੇ ਪਏ ਸੀ। ਅੱਜ ਇਹ ਗੁਣ ਲੈ ਜਾਣਾ ਬਾਬਾ ਦੀਪ ਸਿੰਘ ਹੋਣ ਤੇ ਕੌਲੇ ਮਾਂਜਣ। ਬਾਬਾ ਜੀ ਕੌਲੇ ਮਾਂਜਦੇ ਪਏ, ਕੌਲਾ ਹੱਥ ਚ, ਨਾਲ ਨਾਲ ਸਿਮਰਨ, ਨਾਲ ਨਾਲ ਕੌਲਾ, ਨਾਲ ਨਾਲ ਸਿਮਰਨ, ਨਾਲ ਨਾਲ ਕੌਲਾ। ਇੰਨੀ ਕੁ ਲਿਵ ਲੱਗ ਕੇ ਕੌਲਾ ਮਾਂਜਦੇ ਪਏ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ 10 ਮਿੰਟ ਹੋ ਗਏ ਕੋਲ ਖੜਿਆਂ ਪਿੱਛੇ, ਤੇ ਬਾਬਾ ਜੀ ਦਾ ਉਧਰ ਲਿਵ। ਜਦੋਂ ਸਿੰਘ ਨਾਲ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਬਾਬਾ ਜੀ ਦੇ, ਜਦੋਂ ਧਿਆਨ ਵੇਖਿਆ ਸਾਹਿਬ ਖੜੇ ਨੇ ਤੇ ਕਹਿੰਦੇ ਕੌਲਾ ਹੱਥ ਵਿੱਚ ਹੀ ਏ, ਸਵਾਹ ਨਾਲ ਲਿਬੜਿਆ, ਹੱਥ ਵੀ ਲਿਬੜੇ ਨੇ ਸਵਾਹ ਦੇ, ਤੇ ਡੰਡੌਤ ਕਰਕੇ ਮਾਲਕ ਨੂੰ ਕਹਿੰਦੇ ਜੀ ਭੁੱਲ ਹੋ ਗਈ, ਆਪ ਜੀ ਖੜੇ ਤੇ ਮੇਰਾ ਧਿਆਨ ਹੀ ਨਹੀਂ ਕਿ ਆਪ ਕੋਲ ਖੜੇ। ਬਖਸ਼ ਲੈਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸਣਾ ਤੇ ਦੂਜੇ ਸਿੰਘਾਂ ਨੂੰ ਹੋਣਾ। ਕਹਿੰਦੇ ਦੀਪ ਸਿੰਘ ਕੌਲੇ ਮਾਂਜਦਾ ਪਿਆ, ਬਾਬਾ ਜੀ ਤੁਹਾਡੀ ਕਿਰਪਾ ਨਾਲ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੀ ਕਿਰਪਾ ਨਾਲ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ।

ਕੁਝ ਹੋਰ ਬਖਸ਼ਿਸ਼ਾਂ ਵੀ ਦਿੱਤੀਆਂ, ਨਾਲ ਪੰਜ ਸਿੰਘ ਦਿੱਤੇ ਤੇ ਕਿਹਾ, ਬੰਦਾ ਸਿੰਘ ਬਹਾਦਰ ਤੂੰ ਹੁਣ ਇੱਥੋਂ ਪੰਜਾਬ ਵੱਲ ਜਾ।

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਿਆ ਹੋਇਆ। ਇਸ ਸੰਸਾਰ ਤੇ ਬੜੇ ਪੀਰ ਪੈਗੰਬਰ ਅਵਤਾਰ ਹੋਏ ਹਨ, ਪਰ ਕਿਸੇ ਵੀ ਪੀਰ ਪੈਗੰਬਰ ਦੇਵੀ ਦੇਵਤੇ ਨੇ ਆਪਣੇ ਪੂਜਣ ਵਾਲੇ ਨੂੰ, ਕਿਸੇ ਆਪਣੇ ਸੇਵਕ ਨੂੰ ਇਹ ਦਰਜਾ ਨਹੀਂ ਦਿੱਤਾ ਜਿਹੜਾ ਦਰਜਾ ਗੁਰੂ ਨਾਨਕ ਦੇ ਘਰ ਨੇ ਆਪਣੇ ਸੇਵਕਾਂ ਨੂੰ ਦਿੱਤਾ। ਇਤਿਹਾਸ ਗਵਾਹ ਨੇ ਜਦੋਂ ਦਾ ਸੰਸਾਰ ਬਣਿਆ ਪੀਰ ਪੀਰ ਰਹੇ, ਚੇਲੇ ਚੇਲੇ ਰਹੇ, ਭਗਵਾਨ ਭਗਵਾਨ ਰਹੇ, ਪੂਜਣ ਵਾਲੇ ਪੁਜਾਰੀ ਰਹੇ, ਦੇਵਤੇ ਦੇਵਤੇ ਰਹੇ, ਪਰ ਪੂਜਣ ਵਾਲੇ ਹਮੇਸ਼ਾ ਉਹਨਾਂ ਦੇ ਸੇਵਕ ਰਹੇ। ਪਰ ਇਸ ਗੁਰੂ ਨਾਨਕ ਦੇ ਘਰ ਜਿਨ੍ਹਾਂ ਸੇਵਾ ਕੀਤੀ ਉਹ ਖੁਦ ਗੁਰੂ ਬਣ ਗਏ ਤੇ ਗੁਰੂ ਚੇਲਾ ਬਣ ਗਿਆ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੋਰ ਕਿਰਪਾ ਕੀਤੀ, ਇਹ ਮਾਨ ਇਸ ਸੰਸਾਰ ਤੇ ਹੋਰ ਕਿਧਰੇ ਨਹੀਂ ਮਿਲਦਾ ਕਿਸੇ ਵੀ ਸੇਵਾ ਕਰਨ ਵਾਲੇ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਔਰ ਇਸ ਸੰਸਾਰ ਦੇ ਵਿੱਚ ਇੱਕ ਨਵੀਂ ਲਹਿਰ ਚਲਾਈ, ਖਾਲਸੇ ਪੰਥ ਨੂੰ ਕਿਤਨਾ ਮਾਣ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਕਹਿੰਦੇ ਨੇ, ਜਜਨ ਭਜਨ ਮਮ ਖਾਲਸਾ, ਮੇਰਾ ਭਜਨ ਮੇਰੀ ਬੰਦਗੀ ਇਹ ਮੇਰਾ ਖਾਲਸਾ ਹੈ। ਖਾਲਸਾ ਪੂਜਵੇ ਯੋਗ, ਔਰ ਇਹ ਜਿਹੜਾ ਖਾਲਸਾ ਹੈ ਇਹ ਪੂਜਣ ਦੇ ਯੋਗ ਹੈ। ਇਹ ਵਡਿਆਈ ਗੁਰੂ ਨੇ ਖਾਲਸੇ ਨੂੰ ਦਿੱਤੀ, ਨਹੀਂ ਤੇ ਕਦੀ ਵੀ ਕਿਸੇ ਨੇ ਨਹੀਂ ਕਿਹਾ ਕਿ ਮੈਂ ਆਪਣੇ ਸੇਵਕ ਦੀ ਪੂਜਾ ਕਰਨਾ, ਮੇਰਾ ਸੇਵਕ ਪੂਜਣ ਦੇ ਲਾਇਕ ਹੈ। ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਡਿਆਈ ਹੈ ਕਿ ਜਿਨ੍ਹਾਂ ਨੇ

ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ। ਸੁਤ ਬਿਤ ਕੋਸ ਭੰਡਾਰ, ਕੋਸ ਭੰਡਾਰ ਕਿਹਾ ਹੈ ਖਜ਼ਾਨਾ। ਸਤਿਗੁਰੂ ਜੀ ਕਹਿੰਦੇ ਨੇ ਖਾਲਸੇ ਦੀ ਕਿਰਪਾ ਨਾਲ, ਖਾਲਸੇ ਦੇ ਪ੍ਰਸਾਦ ਕਰਕੇ ਮੈਨੂੰ ਇਹ ਖਜ਼ਾਨਾ, ਇਹ ਭੰਡਾਰ ਮਿਲੇ ਨੇ। ਵਡਿਆਈ ਵੀ

ਨੇਵ ਖਵਾਸ ਪ੍ਰਿਤ ਲਸ਼ਕਰ ਕਹਿੰਦੇ ਨੇ ਫੌਜਾਂ ਨੂੰ। ਇਹ ਫੌਜ ਇਹ ਜਿਹੜੀ ਮੇਰੇ ਕੋਲ ਖਾਲਸਾ ਫੌਜ ਹੈ ਜਾਂ ਲੜਨ ਵਾਲੇ ਪਿਆਰੇ, ਇਹ ਸਾਰਾ ਕੁਝ ਖਾਲਸੇ ਦੀ ਕਿਰਪਾ ਨਾਲ ਮਿਲਿਆ। ਅਨਚੁਰ ਉਦਾਸੀ ਦਾਸ ਮੇਰੇ ਅਨੁਸਾਰੀ, ਮੇਰੇ ਹੁਕਮ ਚ ਚੱਲਣ ਵਾਲੇ, ਅਤੇ ਇਹ ਦਾਸ ਦਾਸੀਆਂ, ਇਹ ਸੇਵਕ, ਸਭ ਕੁਝ

ਇਹ ਵੀ ਖਾਲਸੇ ਦੀ ਕਿਰਪਾ ਨਾਲ ਨੇ। ਪਿੰਡ ਕਹਿੰਦੇ ਨੇ ਸਰੀਰ ਨੂੰ, ਤਨ ਵੀ ਸਰੀਰ ਨੂੰ ਕਹਿੰਦੇ ਨੇ। ਇਹ ਜਿਹੜਾ ਮੇਰਾ ਤਨ ਹੈ, ਇਹਦੇ ਵਿੱਚ ਜਿਹੜਾ ਮਨ ਹੈ ਅਤੇ ਜਿਹੜਾ ਸਰੀਰ ਹੈ,

ਕਰ ਮਿਲਿਓ। ਖਾਲਸੇ ਦੀ ਕਿਰਪਾ ਨਾਲ ਮਿਲਿਆ ਮੈਨੂੰ ਦਾਨ ਮਾਨ ਸਨਮਾਨ, ਇਹ ਵਡਿਆਈ ਇਸ ਤੋਂ ਬਾਅਦ ਖਾਲਸੇ ਦੀ ਕਿਰਪਾ।

ਮੋਸੇ ਰੰਗ ਰੰਗ ਕਹਿੰਦੇ ਨੇ ਕੰਗਾਲ ਨੂੰ, ਗਰੀਬ ਨੂੰ ਅਨਾਥ ਕਹਿੰਦੇ ਨੇ ਜਿਹਦਾ ਕੋਈ ਨਾ ਹੋਵੇ। ਸਤਿਗੁਰੂ ਜੀ ਕਹਿੰਦੇ ਨੇ ਇਹ ਤੇ ਖਾਲਸੇ ਨੇ ਕਿਰਪਾ ਕਰਕੇ ਮੈਨੂੰ ਵੱਡਾ ਕੀਤਾ, ਨਹੀਂ ਤੇ ਮੇਰੇ ਵਰਗੇ ਅਨਾਥ ਕੰਗਾਲ ਕਰੋੜਾਂ ਹੀ ਇਸ ਸੰਸਾਰ ਤੇ ਭਟਕਦੇ ਫਿਰਦੇ ਨੇ। ਜਦਕਿ ਸੱਚਾਈ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਿਰਪਾ ਕਰਕੇ ਨੀਚਾਂ ਨੂੰ ਆਪਣੇ ਗਲੇ ਨਾਲ ਲਗਾ ਲਿਆ। ਜਾਤਾਂ ਪਾਤਾਂ ਵਿਚ ਵੰਡੇ ਹੋਏ ਲੋਕਾਂ ਨੂੰ, ਜਿਨ੍ਹਾਂ ਨੂੰ ਸਮਾਜ ਨੇ ਠੁਕਰਾਇਆ, ਇਕ ਜਗ੍ਹਾ ਇਕੱਠਿਆਂ ਕਰਕੇ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਆਪਣੇ ਵਰਗੇ ਕਰ ਲਿਆ। ਪਰ ਧੰਨ ਹੈ ਗੁਰੂ ਜਿਨ੍ਹਾਂ ਨੂੰ ਆਪਣੇ ਵਰਗੇ ਬਣਾਇਆ, ਨੀਚਾਂ ਤੋਂ ਜਿਨ੍ਹਾਂ ਨੂੰ ਊਚ ਕੀਤਾ, ਉਹਨਾਂ ਨੂੰ ਵਡਿਆਈ ਦੇ ਕੇ ਕਹਿ ਰਹੇ ਨੇ ਇਹਨਾਂ ਨੇ ਮੇਰੇ ਤੇ ਕਿਰਪਾ ਕੀਤੀ, ਮੇਰੇ ਵਰਗੇ ਤੇ ਕਰੋੜਾਂ ਅਨਾਥ ਭਟਕਦੇ ਫਿਰ

ਕੱਲਾ ਨਾਮ ਕਰਕੇ ਖਾਲਸਾ ਨਹੀਂ, ਜਿਹਨੇ ਆਤਮ ਰਸ ਨੂੰ ਜਾਣ ਲਿਆ ਉਹ ਹੀ ਖਾਲਸਾ। ਸਿਰਫ ਨਾਮ ਦੇ ਨਾਲ ਖਾਲਸਾ ਨਹੀਂ, ਆਪਾਂ ਜਿਹਨੂੰ ਮਰਜ਼ੀ ਕਹਿ ਦਿੰਦੇ ਹਾਂ ਆਓ ਖਾਲਸਾ ਜੀ, ਕਈ ਆਪਣੇ ਨਾਮ ਦੇ ਨਾਲ ਵੀ ਖਾਲਸਾ ਲਗਾ ਲੈਂਦੇ ਨੇ, ਪਰ

ਜਿਹੜਾ ਦਿਨ ਰਾਤ ਸਿਮਰਨ ਕਰੇ ਔਰ ਇੱਕ ਪਰਮੇਸ਼ਵਰ ਤੋਂ ਸਿਵਾ ਹੋਰ ਕਿਸੇ ਨੂੰ ਨਾ ਮੰਨੇ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲਣਾ ਮਾਨੈ। ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗੇ ਕਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਨੇ। ਖਾਲਸਾ ਉਹ ਜਿਹੜਾ ਇੱਕ ਅਕਾਲ ਪੁਰਖ ਦੀ ਪੂਜਾ ਕਰੇ, ਗੋਰਾਂ ਨੂੰ ਮੜੀਆਂ ਨੂੰ ਦੇਵੀ ਦੇਵਤਿਆਂ ਨੂੰ ਛੱਡ ਕੇ ਜਿਹੜਾ ਪਰਮੇਸ਼ਰ ਦੀ ਆਰਾਧਨਾ ਕਰਦਾ ਹੈ, ਉਹ ਖਾਲਸਾ ਜਿਹਦੇ ਅੰਦਰ

ਪੰਜਾਬ ਵਿਚ ਮਾਝੇ ਦੀ ਲੋਕ ਧੁਨ ਤੋਂ ਮਾਝ ਰਾਗ ਵਿਕਸਿਤ ਹੋਇਆ। ਭਾਰਤੀ ਸੰਗੀਤ ਵਿਚ ਇਸ ਰਾਗ ਦਾ ਕਿਤੇ ਵੀ ਕੋਈ ਉਲੇਖ ਨਹੀਂ ਮਿਲਦਾ। ਮਾਝ ਰਾਗ ਭਾਰਤੀ ਸੰਗੀਤ ਨੂੰ ਗੁਰੂ ਸਾਹਿਬਾਨ ਦੀ ਅਨੁਪਮ ਦੇਣ ਹੈ। ਆਤਮਿਕ ਸਫ਼ਰ ਤੈਅ ਕਰਦੀ ਮਾਝ ਵਿਚ ਲੰਘਦੀ ਆਤਮਾ ਹੂਕ ਕੱਢਦੀ ਹੈ, ਹੇਕ ਲਗਾਉਂਦੀ ਹੈ, ਵਿਛੋੜੇ ਦੀ ਕਸਕ ਮਹਿਸੂਸ ਕਰਦੀ ਹੋਈ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤਰ ਕੀ ਨਿਆਈ ਦਾ ਵਿਰਲਾਪ ਕਰਦੀ ਹੈ। ਗੁਰੂ ਅਰਜਨ ਦੇਵ ਜੀ ਦਾ ਬਾਰਾਂਮਾਂਹ ਵੀ ਇਸੇ ਰਾਗ ਵਿਚ ਹੈ। ਨਿਰੋਲ ਪੰਜਾਬ ਦਾ ਰਾਗ ਹੋਣ ਕਰਕੇ ਇਸ ਵਿਚ ਭਗਤਾਂ ਦੀ ਬਾਣੀ ਨਹੀਂ ਹੈ। ਇਸ ਰਾਗ ਵਿਚ ਦੋਨੋਂ ਗੰਧਾਰ ਅਤੇ ਦੋਨੋਂ ਨਿਸ਼ਾਦ ਲੱਗਦੇ ਹਨ, ਬਾਕੀ ਸਾਰੇ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਵਾਦੀ ਰੇ ਸਮਾਧੀ ਪਾ ਹੈ, ਗਾਇਨ ਸਮਾ ਸ਼ਾਮ ਦਾ ਸੰਧੀ ਪ੍ਰਕਾਸ਼ ਮੰਨਿਆ ਹੈ। ਲਓ ਹੁਣ ਸਰਵਣ ਕਰੋ ਮਾਝ ਰਾਗ ਵਿਚ ਦੋ ਸ਼ਬਦਾਂ ਦਾ ਗਾਇਨ। ਪਹਿਲਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਨਾ ਹੈ ਅਤੇ ਕੀਰਤਨ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਅਤੇ ਦੂਜਾ ਸ਼ਬਦ ਜਿਸ ਨੂੰ ਗਾਇਨ ਕਰ ਰਹੇ ਹਨ ਪ੍ਰੋਫੈਸਰ ਹਰਚੰਦ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਕ ਤੂੰ ਮੇਰਾ ਭਰਾਤਾ। ਪਹਿਲਾ ਸ਼ਬਦ ਪੇਸ਼ ਕਰ ਰਹੇ ਨੇ ਡਾਕਟਰ ਗੁਰਨਾਮ ਸਿੰਘ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ।

اکتر ملو میرے پائی ہوئے اکتر ملو میرے پائی

ਸੰਗਤ ਵਿੱਚ ਜਿਹੜਾ ਆ ਜਾਂਦਾ ਹੈ ਉਤਰ ਜਾਂਦਾ, ਜਿਹੜਾ ਸੰਗਤ ਕਰਦਾ ਹੈ ਉਸ ਦਾ ਪਾਰ ਉਤਾਰਾ ਹੋ ਜਾਂਦਾ। ਸੰਗਤ ਆਪ ਵੀ ਸੰਗਤ ਕਰ ਰਹੇ, ਸੰਗਤ ਕਈ ਪ੍ਰਕਾਰ ਦੀ, ਪਰ ਜਿਹੜੀ ਸੰਗਤ ਆਪ ਕਰ ਰਹੇ ਹੋ, ਸਾਹਿਬਾਂ ਨੇ ਇਸ ਨੂੰ ਸਾਧ ਸੰਗਤ ਕਰਕੇ ਆਖੇ, ਉੱਤਮ ਕਰਕੇ ਕਹੇ, ਸ੍ਰੇਸ਼ਟ ਪਾਵਨ ਪਵਿੱਤਰ ਕਰਕੇ ਕਹੇ ਕਿ ਸੰਗਤ ਸਾਧ ਸੰਗਤ ਭਾਵ ਸੱਤ ਦੇ ਨਾਲ ਜੁੜਨਾ ਸਾਧ ਸੰਗਤ। ਜਿੱਥੇ ਸੱਤ ਇੱਕ ਅਕਾਲ ਪੁਰਖ ਦੀ ਆਰਾਧਨਾ ਹੋ ਰਹੀ ਹੋਵੇ ਉਸ ਨੂੰ ਆਖਦੇ ਨੇ ਸਾਧ ਸੰਗਤ, ਤੇ ਸੰਗਤ ਕਿਹਨੂੰ ਕਹਿੰਦੇ ਨੇ?

ਨੇ ਮੱਤ ਦਿੱਤੀ, ਕਿਉਂਕਿ ਗੁਰੂ ਕੀ ਸੰਗਤ ਵਿੱਚ ਆ ਗਏ। ਤੇ ਜਦੋਂ ਸੰਗਤ ਵਿੱਚ ਆ ਗਿਆ, ਸਾਧ ਸੰਗਤ ਕੇ ਬਾਸੁਬੈ ਕਲ ਮਲ ਸਭ ਨਸਲਾਂ

0: ਇਸ ਸੰਗਤ ਵਿੱਚ ਆਉਣ ਦੇ ਲਾਭ ਦੱਸਦੇ ਨੇ। ਸਾਹਿਬ ਆਖਦੇ ਨੇ ਜੀਵ ਸੰਗਤ ਕਰਿਆ ਕਰ, ਸੰਗਤ ਵਿੱਚ ਜਾਇਆ ਕਰ। ਤੇ ਕਬੀਰ ਸਾਹਿਬ ਖਿਆਲ ਦਿੰਦੇ ਨੇ, ਕਹਿੰਦੇ ਨੇ ਜੀਵ ਸੰਗਤ ਕਰ, ਪਰ ਕੈਸੀ?
1: ਕਬੀਰ ਸੰਗਤ ਕਰੀਏ ਸਾਧ ਕੀ,
0: ਕਿਸੇ ਸਾਧ ਦੀ ਸੰਗਤ ਕਰੀ, ਕਿਸੇ ਚੋਰ ਯਾਰ ਜਵਾਰੀ ਸ਼ਰਾਬੀਏ ਦੀ ਸੰਗਤ ਨਾ ਕਰ ਲਵੀ, ਸਾਧ ਸੰਗਤ ਕਰੀ, ਚੰਗੀ ਸੰਗਤ ਕਰੀ, ਕਿਤੇ ਪੈੜੀ ਸੰਗਤ ਵਿੱਚ ਨਾ ਪੈ ਦਈ, ਕਿਉਂਕਿ ਸੰਗਤ ਤਾਰਦੀ ਤੇ ਸੰਗਤ ਹੀ ਡੋਬਦੀ। ਤੇ ਜਿਹੜਾ ਸਾਧ ਸੰਗਤ ਵਿੱਚ ਆ ਮਿਲਦਾ ਹੈ ਉਹ ਤਰ ਜਾਂਦਾ, ਸਾਧ ਸੰਗਤ

ਜੰਨਤ ਵਿੱਚ ਆ ਜਾਣਾ ਬੈਕੁੰਠ ਧਾਮ ਦੇ ਦਰਸ਼ਨ ਨੇ, ਬੈਕੁੰਠ ਧਾਮ ਦੀ ਪ੍ਰਾਪਤੀ ਹੈ। ਕਈਆਂ ਦਾ ਕਹਿਣਾ ਹੈ ਕਿ ਬੈਕੁੰਠ ਧਾਮ ਮਰਨ ਤੋਂ ਬਾਅਦ ਮਿਲਦਾ, ਪਰ ਬਾਣੀ ਆਖਦੀ ਨਹੀਂ, ਬੈਕੁੰਠ ਧਾਮ ਤੇ ਜੀਵਦਿਆਂ ਹੀ ਮਿਲ ਸਕਦਾ ਹੈ। ਜੀਵ ਜੇ ਤੂੰ ਸੰਗਤ ਵਿੱਚ ਆ ਜਾਏ ਇਹ ਬੈਕੁੰਠ ਧਾਮ ਹੈ, ਇਹ ਸੱਚਖੰਡ ਦੇ ਦਰਸ਼ਨ ਨੇ। ਕਿਉਂ? ਸੱਚਖੰਡ ਵਸੈ ਨਿਰੰਕਾਰ, ਜਿੱਥੇ ਨਿਰੰਕਾਰ ਵਸਦਾ ਹੈ, ਹਰੀ ਕੀਰਤਨ ਹੈ, ਸਾਧ ਸੰਗਤ ਜੁੜ ਕੇ ਬਹਿ ਗਈ ਹੈ ਨਾ, ਉਹੀ ਸੱਚਖੰਡ ਹੈ, ਉਹੀ ਬੈਕੁੰਠ ਧਾਮ ਹੈ। ਮੈਂ ਤੇ ਨਹੀਂ ਕਹਿੰਦਾ, ਬਾਣੀ ਕਹਿ ਰਹੀ, ਤੇ ਬਾਣੀ ਤੇ ਚੱਲਣ ਵਾਲੇ ਨੂੰ ਬੈਕੁੰਠ ਧਾਮ ਦੇ ਦਰਸ਼ਨ ਹੁੰਦੇ ਨੇ, ਉਹ ਬੈਕੁੰਠ ਧਾਮ ਦਾ ਵਾਸੀ ਬਣ ਜਾਂਦਾ ਹੈ।

0: ਲੈਣਾ
1: ਉਹ ਬੈਕੁੰਠ ਧਾਮ ਹੈ ਤੇ ਬੈਕੁੰਠ ਧਾਮ ਐਵੇਂ ਨਹੀਂ ਜੀ ਮਿਲਦਾ ਕੋਈ ਕਹਿ ਦੇਵੇ ਕਿ ਮੈਨੂੰ ਬੈਕੁੰਠ ਧਾਮ ਮਿਲਦਾ ਜਿਹਨੂੰ ਜੀਂਦਿਆਂ ਬੈਕੁੰਠ ਧਾਮ ਨਹੀਂ ਮਿਲਿਆ ਮੋਇਆ ਕੀ ਮਿਲਣਾ ਜੀਵਦਿਆਂ ਹੀ ਪਰਮ ਪੁਰਖ ਦੀ ਪ੍ਰਾਪਤੀ ਬੈਕੁੰਠ ਧਾਮ ਦੇ ਦਰਸ਼ਨ ਸੱਚਖੰਡ ਚ ਵਾਸਾ ਮਿਲਣਾ ਹੇ ਜੀ ਬਾਣੀ ਆਖਦੀ ਵੰਡ ਭਾਗੀ ਸਾਧ ਸੰਗ ਪ੍ਰਾਪਤ ਵੱਡੇ ਭਾਗਾਂ ਦੇ ਨਾਲ ਸਾਧ ਸੰਗ ਪ੍ਰਾਪਤ ਹੁੰਦੀ ਫਿਰ ਜੀਵ ਇਹ ਸੰਗਤ ਤਾਂ ਦੂਰ ਤੂੰ ਕਿਉਂ ਰਵੇ ਕਿਉਂ ਨਾ ਨੇੜੇ ਆਵੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਪੇਟ

ਪਰੋਈ ਉਹਨਾਂ ਦੀ ਤੁਰ ਫਿਰ ਨਾਨਕ ਵੀ ਮੰਗਦਾ ਕਿਹਨਾਂ ਦੀ ਤੁਰ ਜਿਨ੍ਹਾਂ ਨੇ ਨਾਮ ਨੂੰ ਹਿਰਦੇ ਅੰਦਰ ਵਸਾ ਲਿਆ ਤੇ ਨਾਮ ਹਿਰਦੇ ਅੰਦਰ ਕਦੋਂ ਵਸੇਗਾ ਜਦੋਂ ਸੰਗਤ ਵਿੱਚ ਆਵੇਗਾ ਜਿੰਨਾ ਚਿਰ ਸੰਗਤ ਵਿੱਚ ਨਹੀਂ ਨਾ ਆਇਆ ਨਾਮ ਨਹੀਂ ਨਿਵਾਸ ਕਰ ਸਕਦਾ ਨਾਮ ਉਦੋਂ ਹੀ ਹਿਰਦੇ ਅੰਦਰ ਵਸਣਾ ਜਦੋਂ ਜੀਵ ਸਾਧ ਸੰਗਤ ਕਰੇਗਾ ਕਿਤਨੀ ਮਹਾਤਤਾ ਸਾਧ ਸੰਗਤ ਨੂੰ ਸਾਹਿਬਾਂ ਨੇ ਦਿੱਤੀ ਕਹਿੰਦੇ ਨੇ ਜਿਹੜਾ ਜੀਵ ਸੰਗਤ ਵਿੱਚ ਆ ਗਿਆ ਉਤਰ ਗਏ ਸ਼ੇਖ ਸ਼ਾਦੀ ਦੀ ਇੱਕ ਗੱਲ ਯਾਦ ਆਈ ਇੱਕ ਦਿਨ ਆਪਣੀ ਪਤਨੀ ਨੂੰ ਕਹਿਣ ਲੱਗਾ ਥੋੜੀ ਜੀ ਮਿੱਟੀ ਲਿਆ ਦੇ ਹੱਥ ਧੋਣੇ ਹਨੇਰਾ ਸੀ ਔਰਤ ਗਈ ਇਸਤਰੀ ਘਰ ਵਾਲੀ ਮਿੱਟੀ ਚੁੱਕ ਲਿਆ ਹੱਥ ਵਿੱਚ ਫੜਾ ਦਿੱਤੀ ਸ਼ੇਖ ਸ਼ਾਦੀ ਹੱਥ ਧੋਣ ਲੱਗਾ ਜਦੋਂ ਹੱਥ ਧੋਣ ਲੱਗਾ ਅੱਜ ਮਿੱਟੀ ਦੇ ਵਿੱਚੋਂ ਖੁਸ਼ਬੂ ਆਈ ਸੁਗੰਧਿਤ ਆਈ ਸੁਣ ਕੇ ਕਹਿੰਦਾ ਮੈਂ ਤੈਨੂੰ ਮਿੱਟੀ ਵਾਸਤੇ ਆਖਿਆ ਸੀ ਤੂੰ ਕੋਈ ਹੋਰ ਚੀਜ਼ ਤੇ ਨਹੀਂ ਚੁੱਕ ਲਿਆ ਕਿਤੇ ਕਸਤੂਰੀ ਤੇ ਨਹੀਂ ਲੈ ਆਈ ਇਸ ਦੇ ਵਿੱਚੋਂ ਬੜੀ ਖੁਸ਼ਬੂ ਆ ਰਹੀ ਹੈ ਅੱਖ ਦੀ ਨਹੀਂ ਮਹਾਰਾਜ ਮੈਂ ਆਪ ਨੂੰ ਮਿੱਟੀ ਹੀ ਦਿੱਤੀ ਸ਼ੇਖ ਸ਼ਾਦੀ ਨੇ ਹੱਥ ਵਿੱਚ ਮਿੱਟੀ ਨੂੰ ਫੜਿਆ ਤੇ ਮਿੱਟੀ ਨੂੰ ਪੁੱਛ ਕਰਦਾ ਕਿ ਤੇਰੇ ਵਿੱਚੋਂ ਇਤਨੀ ਖੁਸ਼ਬੂ ਕਿਉਂ ਆ ਰਹੀ ਕੀ ਕਾਰਨ ਹੈ ਮਿੱਟੀ ਨੇ ਜਵਾਬ ਦਿੱਤਾ ਸ਼ੇਖ ਸ਼ਾਦੀ ਮੈਂ ਸੰਗਤ ਕੀਤੀ ਤੂੰ ਸੰਗਤ ਕੀਤੀ ਕਿਹਦੀ ਸੰਗਤ ਕੀਤੀ ਹੈ ਆਖਿਆ ਮੈਂ ਫੁੱਲਾਂ ਦੀ ਸੰਗਤ ਕੀਤੀ ਫੁੱਲਾਂ ਦੇ ਕੋਲ ਰਹੀ ਫੁੱਲਾਂ ਦੇ ਨਜ਼ਦੀਕ ਰਹੀ ਹਾਂ ਇਸ ਲਈ ਫੁੱਲਾਂ ਦੀ ਸਮੈਲ ਮੇਰੇ ਵਿੱਚ ਆ ਗਈ ਖੁਸ਼ਬੂ ਮੇਰੇ ਵਿੱਚੋਂ ਆ ਰਹੀ ਹੈ ਤੇ ਮੈਂ ਇੱਕ ਨਚੀਜ਼ ਮਿੱਟੀ ਗਈ ਪਰ ਸੰਗਤ ਕਰਨ ਦੇ ਨਾਲ ਇਹ ਵਸਤੂ ਮੈਨੂੰ ਵੀ ਪ੍ਰਾਪਤ ਹੋ ਗਈ ਇਹ ਮਾਨ ਮੈਨੂੰ ਵੀ ਮਿਲ ਗਿਆ ਅੱਜ ਤੂੰ ਮੈਨੂੰ ਮਿੱਟੀ ਸਮਝ ਕੇ ਹੱਥਾਂ ਵਿੱਚ ਲਿਆ ਤੇ ਕਸਤੂਰੀ ਕਹਿ ਰਹੀ ਭਾਵ ਸੰਗਤ ਦਾ ਅਸਰ ਹੁੰਦਾ ਵੇਲ ਜਿਤਨੇ ਵੱਡੇ ਪੇੜ ਤੇ ਚੜੇਗੀ ਲੱਗੇਗੀ ਉਸਨੀ ਸੁਹਾਵਣੀ ਤੇ ਖੂਬਸੂਰਤ ਹੋਵੇਗੀ ਤੇ ਉਤਨੀ ਹੀ ਉੱਚੀ ਜਾਏਗੀ ਕਿਉਂਕਿ ਵੱਡੇ ਪੇੜ ਦੇ ਨਾਲ ਉਸਦਾ ਸੰਬੰਧ ਜੁੜ ਗਿਆ ਅਸੀਂ ਵੀ ਸੰਬੰਧ ਆਪਣਾ ਕਿਸੇ ਵੱਡੇ ਪੇੜ ਦੇ ਨਾਲ ਲਾਈਏ ਤੇ ਲਾਈਏ ਕਿਹਦੇ ਨਾਲ ਗੁਰੂ ਦੇ ਨਾਲ ਤੇ ਗੁਰੂ ਨਾਲ ਸੰਬੰਧ ਲਾਉਣ ਵਾਲਾ ਉਸੇ ਤਰ੍ਹਾਂ ਵੇਲ ਅੰਗ ਵੱਧਦਾ ਹੀ ਚਲਾ ਜਾਂਦਾ ਹੈ ਉੱਪਰ ਨੂੰ ਹੀ ਜਾਵੇਗਾ ਕਿਉਂਕਿ ਸੰਬੰਧ ਵੱਡੇ ਨਾਲ ਜੁੜੇ ਵੱਡੇ ਨਾਲ ਸੰਬੰਧ ਜੁੜੇਗਾ ਵੱਡੇ ਹੀ ਬਣਾਂਗੇ ਸੰਗਤ ਵਿੱਚ ਆਵਾਂਗੇ ਸਾਧ ਸੰਗ ਪ੍ਰਾਪਤ ਹੋਵੇਗੀ ਤੇ ਲਾਭ ਪ੍ਰਾਪਤ ਹੋਏਗਾ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ

ਸਦਾ ਸੁਖ ਭਾਈ। हे ਭਾਈ, ਜੇ ਤੂੰ ਸਦਾ ਹੀ ਸੁਖ ਚਾਹੁੰਦਾ, ਚਾਹੁੰਦਾ ਕਿ ਦੁੱਖ ਮੇਰੇ ਨੇੜੇ ਨਾ ਆਵੇ, ਮੈਂ ਕਿਸੇ ਮੁਸੀਬਤ ਵਿੱਚ ਨਾ ਫਸਾਂ, ਹਮੇਸ਼ਾ ਹੀ ਖੁਸ਼ ਰਵਾਂ, ਸਿਰਫ ਆਖਦੇ ਨੇ ਇੱਕ ਕੰਮ ਕਰ। ਕਿਹੜਾ? ਜੇ ਲੋੜੇ ਸਦਾ ਸੁਖ ਪਾਈ।

ਪੱਬਰ ਕਹਿੰਦੇ ਨੇ ਸਰੋਵਰ ਨੂੰ। ਪੱਬਰ ਤੂੰ ਹਰਿਆ ਵਾਲਾ ਕਵਲਾ ਕੰਚਨ ਵਨ, ਕਿਤਨਾ ਖੂਬਸੂਰਤ ਹੈ, ਤੇਰੇ ਅੰਦਰ ਸੋਨੇ ਦੇ ਰੰਗ ਵਰਗੇ ਕਮਲ ਦੇ ਫੁੱਲ ਖਿਲੇ ਹੋਏ ਨੇ, ਕਿੰਨਾ ਚੰਗਾ ਤੇ ਸੋਹਣਾ ਸੁੰਡਣਾ ਲੱਗ ਰਹੇ। ਇਹ ਇਤਨਾ ਖੂਬਸੂਰਤ ਕਿਉਂ ਹੈ? ਕਿਉਂਕਿ ਸੰਬੰਧ ਸੋਮੇ ਨਾਲ ਸੰਬੰਧ ਜੁੜਿਆ ਹੋਏ। ਅੱਜ ਸਾਹਿਬ ਫਿਰ ਆਏ ਨੇ, ਵੇਖਦੇ ਨੇ ਇਹ ਸਰੋਵਰ ਇਤਨਾ ਖੂਬਸੂਰਤ ਇਤਨਾ ਅੱਛਾ, ਨਾ ਇਸ ਦੇ ਵਿੱਚ ਅੱਜ ਫੁੱਲਣ, ਨਾ ਉਹ ਪਾਣੀ, ਨਾ ਉਹ ਸੁੰਦਰਤਾਏ, ਕਾਲਾ ਹੋ ਗਏ। ਕਹਿ ਦੋਖੜੇ ਸੜਿਓ ਕਾਲੀ ਹੋਈ ਆ ਜੋਹਰੀ, ਪੁੱਛ ਕੀਤੀ ਸਾਹਿਬਾ ਨੇ ਓਏ ਕਿਹੜੇ ਦੁੱਖ ਦੇ ਨਾਲ ਸੜ ਗਏ, ਤੇਰੀ ਦਿਹਰੀ ਕਾਲੀ ਕਿਉਂ ਹੋ ਗਈ ਏ, ਕੀ ਕਾਰਨ ਬਣਿਆ? ਸਰੋਵਰ ਜਵਾਬ ਦਿੰਦਾ ਹੈ, ਸਾਹਿਬ ਜੀ ਮੇਰਾ ਸੰਬੰਧ ਉਸ ਸੋਮੇ ਚਸ਼ਮੇ ਨਾਲ ਜੁੜਿਆ, ਅੱਜ ਉਹ ਮੇਰਾ ਸੰਬੰਧ ਟੁੱਟ ਗਏ, ਮੈਂ ਉਸ ਤੋਂ ਜੁਦਾ ਹੋ ਗਿਆ, ਇਸ ਲਈ ਮੇਰੀ ਦਿਹਰੀ ਕਾਲੀ ਹੋ ਗਈ, ਮੈਂ ਸੜ ਕੇ ਕਾਲਾ ਸਿਆਹ ਹੋ ਗਿਆ, ਕਿਉਂਕਿ ਸੰਬੰਧ ਟੁੱਟ ਗਏ। ਇਸੇ ਤਰ੍ਹਾਂ ਜਿਨ੍ਹੇ ਆਪਣਾ ਸੰਬੰਧ ਗੁਰੂ ਦੇ ਨਾਲ ਜੋੜ ਲਿਆ, ਸੰਗਤ ਦੇ ਨਾਲ ਜੋੜ ਲਿਆ, ਸੰਗਤ ਵਿੱਚ ਆ ਗਿਆ, ਉਹ ਹਰਿਆਵਲ ਹੈ, ਉਹ ਸਰੋਵਰ ਤੀਰ ਤਰ੍ਹਾਂ ਖੂਬਸੂਰਤ ਹੈ। ਜਿਹਦਾ ਸੰਬੰਧ ਟੁੱਟ ਗਿਆ ਕੋਲਾ ਸਿਆਹ ਹੋ ਜਾਂਦਾ। ਅਸੀਂ ਸੰਬੰਧ ਤੋੜਨਾ ਨਹੀਂ, ਸੰਬੰਧ ਜੋੜਨਾ, ਸਗੋਂ ਟੁੱਟਿਆਂ ਨੂੰ ਵੀ ਇਸ ਦਰ ਤੇ ਲਿਆਉਣਾ ਹੈ, ਆਖਣਾ ਹੈ ਭਾਈ ਸੰਗਤ ਵਿੱਚ ਆ, ਜਿਹੜਾ ਸੰਗਤ ਵਿੱਚ ਆ ਗਿਆ ਉਸ ਤਰ ਗਿਆ, ਆਓ ਪਿਆਰ ਸਾਹਿਬ ਸਾਰੇ ਮਿਲ

ਸਿੰਘਾਂ ਦੇ ਦੋ ਹੋਰ ਜਥੇ ਭੇਜੇ ਜੋ ਵੈਰੀਆਂ ਦੇ ਆਹੂ ਲਾਉਂਦੇ ਹੋਏ ਅੰਤ ਸ਼ਹਾਦਤ ਦਾ ਜਾਂ ਪੀ ਗਏ। ਇਹ ਦੇਖ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਡੋਲੇ ਫਰਕ ਉੱਠੇ ਅਤੇ ਕਰਗੀਧਰ ਪਾਤਸ਼ਾਹ ਪਾਸ ਆ ਕੇ ਬੇਨਤੀ ਕਰਨ ਲੱਗੇ, ਮਹਾਰਾਜ ਮੈਨੂੰ ਵੀ ਮੈਦਾਨੇ ਜੰਗ ਵਿੱਚ ਜੂਝਣ ਦੀ ਆਗਿਆ ਬਖਸ਼ੋ। ਇਹ ਸੁਣ ਕੇ ਕਰਗੀਧਰ ਪਾਤਸ਼ਾਹ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਤੇ ਆਪਣੇ ਹੱਥੀ ਸਾਹਿਬਜ਼ਾਦੇ ਨੂੰ ਸ੍ਰੀ ਸਾਹਿਬ ਸੌਂਪ ਕੇ ਮੈਦਾਨੀ ਜੰਗ ਵੱਲ ਤੁਰ ਦਿੱਤਾ। ਜਦੋਂ ਸਾਹਿਬਜ਼ਾਦੇ ਨੂੰ ਵੈਰੀਆਂ ਨੇ ਆਪਣੇ ਵੱਲ ਆਉਂਦਿਆਂ ਵੇਖਿਆ ਤਾਂ ਜਿੱਧਰ ਵੀ ਕਿਸੇ ਦਾ ਮੂੰਹ ਹੋਇਆ ਉਧਰ ਹੀ ਭੱਜ ਉੱਠੇ। ਇਹ ਦੇਖ ਕੇ ਵਜ਼ੀਰ ਖਾਨ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗਾ, ਉਹ ਭੱਜੀਓ, ਸ਼ਰਮ ਨਹੀਂ ਆਉਂਦੀ ਪਛਾਣ ਨਸਦਿਆਂ ਨੂੰ ਇੱਕ ਬੱਚੇ ਦੇ ਸਾਹਮਣੇ ਕੰਡ ਕਰਕੇ ਭੱਜਣਾ, ਇਹੋ ਤੁਹਾਡੀ ਸੂਰਮਤਾਈ ਹੈ, ਟਕੜੇ ਹੋ ਕੇ ਹੱਲਾ ਕਰੋ। ਇਹ ਮਿਹਣੇ ਸੁਣ ਕੇ ਵੈਰੀ ਟਕਰੇ ਵਾਸਤੇ ਅੱਗੇ ਵਧੇ। ਇਧਰ ਕਲਗੀਧਰ ਦੇ 20 ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਹੋ ਕੇ ਘੋੜੇ ਤੇ ਸਵਾਰ ਲੈ ਕੇ ਹੱਥ ਵਿੱਚ ਨੰਗੀ ਤਲਵਾਰ ਜੋਸ਼ ਪਰੇ ਪਿੱਤਿਆਂ ਨੇ ਵੈਰੀ ਤੇ ਇੱਕ ਜ਼ੋਰਦਾਰ ਤਾਵਾ ਹੈ ਕਿਆ ਬੋਲਿਆ ਬਈ।